ਖਾਲਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡਿੱਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਾਓ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚਗਿਆਈਆਂ, ਸਿੱਧਾਂ ਪੁਰਖਾਂ ਕਿਆਂ ਵਡਿਆਈਆਂ। ਤੁਧ ਬਿਨ ਸਿੱਧੀ ਕਿਨੇ ਨਾ ਪਾਈ ਆ, ਕਰਮ ਮਿਲੇ ਨਾ ਹੀ ਠਾਕਰ ਆਈ ਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੇ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਸਾ ਮਹੱਲਾ ਪਹਿਲਾ। ਆਖਾਂ ਜੀ ਮਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਭੁੱਖੇ ਖਾ ਚਲੀਏ ਦੁੱਖ। ਸੋ ਕਿਉਂ ਮਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਾਓ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨ ਜਾਏ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾਰੇ ਨਾ ਚੁੱਕੇ ਭੋਗ। ਗੁਣ ਇਹ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ ਵੜੇ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਕਸਮ ਸਾਰੇ ਤੇ ਕਮਜਾਤ, ਨਾਨਕ ਨਾਵੇ ਬਾਸਨਾਤ। ਰਾ ਗੁਜਰੀ ਮਹੱਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ, ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਣ ਸਕਾਈ, ਹਰ ਕੀਰਤ ਹਮਰੀ ਰਹਿ ਰਾਸ ਰਾਓ। ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾਰ ਪਿਆਸ। ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਏ, ਤਿੰਨ ਧੁਰ ਮਸਤਕ ਲਿਖਿਆ ਲਖਾਸ। ਧੰਨ ਧੰਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾ ਗੁਜਰੀ ਮਹੱਲਾ ਪੰਜਵਾ। ਕਾਹੇ ਰੇ ਮਨ ਚਿਤਵੈ ਉਦਮ ਜਾਂ, ਹਰ ਹਰ ਜਿਉ ਪਰਿਆ। ਸਹਿਲ ਪੱਥਰ ਮੈਂ ਜੰਤੂ ਪਾਏ, ਤਾਂ ਕਾਰਜ ਕਾਗੇ ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਧਰਿਆ। ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਾਓ। ਜਨਨ ਪਿਤਾ ਲੋਕ ਸਦਮੰਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਸੰਭਾਹੇ ਠਾਕਰ, ਕਾਹੇ ਮਨ ਭਾਉ ਕਰਿਆ। ਉਡੇ ਉਡਾਵੇ ਸੈ ਕੁਸਾ, ਤਿਸ ਪਾਛੇ ਵਚਰੇ ਸ਼ਰਿਆ। ਤਿਨ ਕਵਣ ਖਲਾਵੇ ਕਵਣ ਚੁਗਾਵੇ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕਰ ਕਰਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ।
राग आसा महला चौथा सो पुरख एक ओंकार सतगुर प्रसाद सो पुरख नरंजन हर पुरख नरंजन हर गमागम पर सब त्यावे तुझी हर सच्चे सृजनहारा सब जी तुम्हारे जी तू जिया का दातारा हर त्यावो संतो जी सब दो विसारनहारा हर आपे सा ठाकर हर आपे सेवक जी क्या नानक जंत विचारा तू कट कट अंतर सर्व निरंतर जी हर एक को पुरख समाना एक दाते एक पेखारी जी सब तेरे चोय बिडाना तू आपे दाता आपे भुगता जी हो तुद बिने अवर न जाना तू पार ब्रह्म बेअंत बेअंत जी तेरे क्या गुण आप खाना जो सेवे तुझी जन नानक तिन कुर्बाना हर त्यावे तुझी से जन जुग में सुखवासी से मुक्त पहे जिन हर त्याया जी तिन तूटी जमकी फासी जिन निरपो जिन हर निरपो त्याया जी तिन का पाओ सब गवासी जिन सेव्या मेरा हर जी ते हर रूस मासी से तान जिन हर त्याया जी जन नानक तिन बल जासी तेरी भगत भंडार जी परे बेअंत बेअंता तेरे भगत सलान तुद जी हर अनक अनेक अनंता तेरी अनक करे हर पूजा जी सप्ता पै जपे बेअंता तेरे अनेक पड़े वो स्मृत शास्त्र जी कर क्रिया खट कर्म करंता से भगत भले जन नानक जी जो पावे मेरे हर भगवंता तू आद पुरख परंपर करता जी तुद जे बड़े अवर ना कोई तू जुग जुग एको सदा सदा तू एको जी तू निचल करता सोई तुद आपे भावे सोई वरते जी तू आपे करे सोई तुदे आपे सिष्ट सब पाई जी तुदे आपे सिरज सब गोई जन नानक गुण गावे करते के जी जो सबसे का जन होई आसा महला चौथा तू करता सच्यार मेंडा साई जो तो पावे सोई थीसी जो तू दे सोई ओ पाई राओ सब तेरी तू सबनी त्याया जिसनों कृपा करे तिन नाम रतन पाया गुरमुख लादा मन मुख गवाया तुदिया विछोड़िया मिलाया तू दरिया सब तुझी ही माहे तुझ बिन दूजा कोई नाए जी जंत सब तेरा खेल विजोग मिल विछड़िया संजोगी मेल जिसनों तू जाना ए सोई जन जाने हर गुण सदे आव खाने जिन हर सेव्या तिन सुख पाया सहजे ही हर नाम समाया तू आपे करता तेरा किया सब होए तुद बिन दूजा ए वरना कोए तू कर कर वेखै जाने सोए जन नानक गुरमुख प्रगट होए आसा महला पहला तित सरवड़े पहले निवासा पानी भाव कितने किया पंकज मोपक ने चाले हम देखा तन डूबी आले मन एक चेत समूड मनार विसरत तेरे गुण गलिया राओ ना हो जति सती नहीं पड़िया मूर्ख मुगदा जन पैहा प्राणवत नानक तिनकी सरण जिंतु ना ही विसरिया आसा महला पंजवा पही प्राप्त मानुख दे हुरिया गोविंद मिलन किए तेरी बरिया
ਅਵਰ ਕਾਰ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਵਲ ਨਾਮ। ਸਰ ਅੰਜਾਮ ਲਾਗ ਭਵ ਜਲ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਾਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰਾਇਆ। ਕਹੋ ਨਾਨਕ ਹਮਨੀਸ ਕਰਮਾ, ਸਰਨ ਪਰੇ ਕੀ ਰਾਖੋ ਸ਼ਰਮਾ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਪੁੰਨ ਰਾਸ਼ ਕਾ ਕਾਟਾ ਸੀਸਾ ਸ੍ਰੀ ਅਸਕੇ ਜਗ ਕੇ ਈਸਾ ਪੌਪਨ ਵਰਿਸ਼ਟ ਗਗਨ ਤੇ ਭਈ, ਸਭ ਨੇ ਆਨ ਵਧਾਈ ਦਈ। ਧਨ ਧਨ ਲੋਗਨ ਕੇ ਰਾਜਾ, ਦੁਸ਼ਟਨ ਦਾ ਗਰੀਬ ਨਵਾਜਾ। ਅਖਲ ਪਵਨ ਕੇ ਸਿਰਜਣ ਹਾਰੇ, ਦਾ ਜਾਨ ਮੋਇਲੇ ਓ ਵਾਰੇ। ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ। ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸਵੇ ਤੁਮ ਗਾਵੋ। ਆਪਾ ਦੇ ਮੋਹੇ ਬਚਾਵੋ, ਸੁਖੀ ਵਸੇ ਮੋਰੋ ਪਰਵਾਰਾ। ਸੇਵਕ ਸਿੱਖ ਸਵੇ ਕਰਤਾਰਾ, ਮੋਰ ਸ਼ਾਨਿਜ ਕਰਦੇ ਕਰੀਏ। ਸਭ ਬੈਰਨ ਕੋ ਆਸੰਗਰੀਏ, ਪੂਰਨ ਹੋਏ ਹਮਾਰੀ ਆਸਾ। ਤੋਰ ਭਜਨ ਕੀ ਰਹਿ ਪਿਆਸਾ, ਤੁਮੇ ਛਾੜ ਕੋਈ ਅਵਰ ਨਾ ਧਿਆਉ। ਜੋ ਵਰ ਚਾਹੂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀਐ। ਚੁਣ ਚੁਣ ਸਤਰ ਹਮਾਰੇ ਮਾਰੀਐ, ਆਪ ਹਾਰ ਦੇ ਮੁਝੇ ਉਭਰੀਏ। ਮਨ ਕਾਲ ਕਾ ਤ੍ਰਾਸ ਨਵਰੀਐ, ਹੂ ਜੋ ਸਦਾ ਹਮਾਰੇ ਪੱਛਾ। ਸ੍ਰੀ ਹੈ ਤੁਝੋ ਕਰਿਓ ਰੱਛਾ, ਰਾਖ ਲਿਓ ਮੋਹਿ ਰਾਖਣਹਾਰੇ। ਸਾਹਿਬ ਸੰਤ ਸਾਹਿਬ ਪਿਆਰੇ, ਦੀਨ ਬੰਦ ਦੁਸ਼ਟਨ ਕੇ ਅੰਤਾ। ਤੁਮ ਹੋ ਪੁਰੀ ਚਦਰ ਦਸਕੰਤਾ, ਕਾਲ ਪਾਏ ਬ੍ਰਹਮਾ ਬਪਤਰਾ। ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ। ਸਗਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸਿਵ ਕੀਓ। ਬੇਦ ਰਾਜ ਬ੍ਰਹਮਾ ਜੋਥੀਓ, ਜਵਨ ਕਾਲ ਸਭ ਲੋਕ ਸੁਵਾਰਾ। ਨਮਸਕਾਰ ਹੈ ਤਾਏ ਹਮਾਰਾ, ਜਵਨ ਕਾਲ ਸਭ ਜਗਤ ਬਣਾਇਓ। ਦੇਵ ਦੈਤ ਜਸ਼ਨ ਉਪਜਾਇਓ, ਆਦਿ ਅੰਤੇ ਕੈ ਅਵਤਾਰਾ। ਸੋਈ ਗੁਰੂ ਸਮਝੋ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ। ਸਗਲ ਪ੍ਰਜਾ ਜਿਨ ਆਪ ਸੁਆਰੀ, ਸਿਵਕਨ ਕੋ ਸਭ ਗੁਣ ਸੁਖ ਦੀਓ। ਛਤਰਨ ਕੋ ਪਲਮੋ ਵਧ ਕੀਓ, ਘਟ ਘਟ ਕੇ ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰੇ ਸਥੂਲਾ। ਸਭ ਪਰ ਕਿਰਪਾ ਦਿਸ਼ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ। ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ, ਘਟ ਘਟ ਕੇ ਪਟ ਪਟ ਕੀ ਜਾਣੇ। ਜਬੋਧ ਕਰਕ ਕਰਾ ਕਰਤਾਰਾ, ਪ੍ਰਿਆ ਧਰਤ ਦਮ ਦੇ ਅਪਾਰਾ। ਜਾਬਿਆ ਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸੇ ਸਭ ਧਾਰੇ, ਆਪ ਆਪਣੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦਿਆ ਰਾਲਮ। ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਨੀਲ ਅਨਾਦ ਸੰਭ। ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਵੇਦਾ। ਤਾਕੋ ਕਰਪਾਨ ਅਨੁਮਾਨਤ, ਮਹਾ ਮੂੜ ਕਛ ਭੇਦ ਨ ਜਾਣਤ। ਮਹਾਦੇਵ ਕੋ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚਿੰਤ ਨੈ ਪਿਵ। ਆਪ ਆਪਣੀ ਬੁਧੈ ਜੇਤੀ, ਬਣਤ ਭਿੰਨ ਭਿੰਨ ਤੋਏ ਤੇਤੀ। ਤੁਮਰਾ ਲਗਾਣਾ ਜਾਏ ਪਸਾਰਾ, ਕੈਬਤ ਸਦਾ ਪ੍ਰਥਮ ਸੰਸਾਰਾ। ਇੱਕੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕੇ ਭੂਪਾ। ਅੰਡ ਜੇਰ ਸੇਤ ਜਕੀਨੀ, ਉਤਵਜ ਖਾਨ ਬੋਰ ਰਜਦੀਨੀ। ਕਉ ਫੂਲ ਰਾਜਾ ਵੈ ਬੈਠਾ, ਕਉ ਸਿੰਨ ਪਿਓ ਸ਼ੰਕਰ ਕੈਠਾ। ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ, ਆਦ ਜੁਗਾਦ ਸਰੂ ਸੁਅੰਭਵ।
आप रचा मेरी तुम करो सिख वार सिख्य संग रो दुष्ट जिते उठव तुद पाता सकल मलेश करो रण काता जे अज तुत सड़नी परे तिनके दुष्ट दुख मरे पुरख जवन पग परे तिहारे तिनके तुम संकट सवटारे जो कल को एक बार तिहाई है ताके काल निक है रक्षा होए ताए सब काला दुष्ट हिष्ट ने तत्काला कृपा दृष्ट तन जाए नार्यो ताके ताप तन कमोहर्यो रद सिद कर्मो सब हो दुशाश्व सके न कोई ही एक बार जिन तुम्हें संभारा काल पास ते ताए उबारा जिन नर नाम तैयार होका धार दुष्ट दोग तेरा खड़केत में सन तैयारी आप दे लो बारी सर्वठोर मोह साई दुष्ट दोग ते लो बचाई कृपा करी हम पर जग माता ग्रंथ करा पूर्ण सवराता किल विक सकल दे को अर्ता दुष्ट दो किन को जय करता श्री तुझा भय दयाला पूर्ण करा ग्रंथ तकाला मन वांछित बल पावे सोई दुख न तिसे ब्याप तो कोई एड़े ल सुने गुंग जो जाय सरस न पावे सुने मूड चित लाए चतुरता आवई दुख दर्द पौ निकट ना तिन नर के रह हो जो जाकी एक बार चौपई को कह चौपई सम्मत सत्रह सहजपुण जय अर्ध सहजपुण तीन कह जय भाद्रो सुधी अष्टम रविवारा तीर्थ तद्रव ग्रंथ सुधारा श्री चरित्रोपख्याने त्रिया चरित्रे मंत्री भूप संबंधे चार सौ पांच चरित्र समापत मस्त शुभ मस्त अंफजू दोहरा दास जान कर दास पर कीजे कृपा पार आप दे राख मोए मन कर्म वचन विचार चौपई मैं ना अग्नेशा प्रथम मनाऊ किशन भिशन कबू न त्याहू कान सुने पहचान न तिन सो लिव लागी मोरी पग इन सो महाकार रखवार मारो मां लो मैं किंकर धारो अपना जान करो रखवार बाएंगे की लाज विचार अपना जान मुझे व्रत परिय चुन चुन सतर हमारे मरिय देख देख जग में दो चले राखा मोय नंदले तुम मम करो सदा व्रत पारा तुम साहे मैं दास त्यारा जाने अपना मुझे निवाज आप करो हमरे सब काज तुम हो सब राजन के राजा आपे आप गरीब निवाजा दा जान कर कृपा करो मोहे हार परा मैं आन द्वार तो है अपना जान करो व्रत पारा तुम चाहे मैं किंकर तारा दा जान दया तो बारो हमरे सब बैरियन संगारो प्रथम दरो बहुत को ध्याना बोर करो कविता विदनाना कृष्ण जथा मत चरित्र उचारो चूको ए कब लियो सुधारो कवे वाच दोहरा जो निज पमो सो कहा सो कहो जग महे जो ते प्रभु को त्याय है अंत सुर को जाहे दोहरा हर हर जन दुई एक है बिव विचार कछ ना है
जलते उपज तरंग ज्यों जले विखे समाहे दोहरा जब इस प्रभु को प्यो जन्म तरा जग आए अब मैं कथा संक्षेप ते सब कैत सुनाए कब बाच दोहरा ठाड़ प्यो मैं जोर कर बचन कहा सिर न्याए पंथ चले तब जगत में जब तुम करो सहाय दोहरा जे जे तुमरे ध्यान को नितुड़ते आए हैं संत अंत लेंगे मुक्त बल पावेंगे भगवंत दोहरा कालपुर की दे मोह कोटक विष्ण महेश कोट इंद्र ब्रह्मा किते राक्षस क्रोर जलेश दोहरा राम कथा जुग जुग अटल सब कोई भाक्त नेत स्वर्गवास रघुवर करा सगरी पुरी समेत चौपे जो ए कथा सुने अर गावे दुख पाप ते निकट ना आवे विष्ण भगत की ये फल होई आद ब्याद छह सके ना कोई सम्मत सत्रह सहज पचावन हाड़ बदी प्रथम सुखदावन त्वह प्रसाद कर ग्रंथ सुधारा फूल परी लो ले सुधारा दोहरा नेत्र तुमके चरण तर तद्रव तीर तरंग श्री भगवत पूर्ण कियो रावर कथा प्रसंग दोहरा साध साध जानो नहीं बात सो बात विवाद ग्रंथ सकल पूर्ण कियो भगवत कृपा प्रसाद सवैया पाएंगे है जब ते तुमरे तब ते को आंख तेरे नहीं आने हो राम रहीम पुराण कुरान अनेक मत एक न माने हो सिमरत शास्त्र भेद सवै बहु भेद कहे हम एक न जाने हो श्री अस्पान कृपा तुमरी कर मैं ना कहो सब तोए बखाने हो दोहरा सगल द्वार

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਉਈ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਦੇਗ ਵਾਹੀ ਦੇਖ ਕੇ ਐਂਡਿਟ ਕੀਤਾ ਆਦਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੁੱਪਰੀਆਂ ਲਵਾਈਆਂ ਚਰਖੜੀਆਂ ਤੇ ਛੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈ ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ੀ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਨ ਸਦਵਾਨ ਦੀ ਰਮਤਾ ਵਿੱਚ ਸੰਗਤੀ ਰੂਪ ਸੰਗ ਮੇਰੇ ਅਭਿਆਸ ਹੋਏ। ਉਪਰੰਤ ਸ਼ਬਦ ਤੋਂ ਚੌਂਕੀ ਸੋਧਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆ ਕੀਰਤਨ ਕਰਦਿਆਂ ਹੋਇਆ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਗਾਂ ਵਾਸਤੇ ਸੁਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਨਾਮ ਸਿਮਰਨ ਪਿੱਤਰ ਗੁਰਬਾਣੀ ਦਾ ਅਭਾਵ ਹੋਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ। ਸੰਗਤ ਦੀ ਹਾਜ਼ਰੀ ਤਿਲਬੁਲ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚਾੜੀ ਗੁਰਦਾਤਾਂ ਬਖਸ਼ਣੀਆਂ। ਪਰਿਵਾਰ ਵੱਲੋਂ ਆਪਣੀ ਬੱਚੀ ਜੀਆ ਕੌਰ ਦੇ ਜਨਮ ਦਿਨ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ। ਹਨੀ ਸਿੰਘ ਤੰਦਰੁਸਤੀ ਲਈ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀ ਬੇਨਤੀ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਜਬੰਧ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਪਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ। ਸ੍ਰੀ ਮੁਖਵਾਕ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਮੈ ਦ੍ਰਿਸ਼ਟ ਸ਼ੁਭ ਕਰ ਹਰ ਅਗ ਪਾਪ ਸਕਲ ਮਲ

ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ ਰਹਾਉ। ਮਨਮੁਖ ਭੁੱਲੇ ਸਭ ਮਰੇ ਗਵਾਰ, ਭਵਜਲ ਡੁੱਬੇ ਨਾ ਉਰਵਾਰ ਨਾ ਪਾਰ। ਸਤਿਗੁਰ ਭੇਟੈ ਪੂਰੈ ਭਾਗ, ਸਾਚ ਰਤੇ ਅਹਿਨਸ ਬੈਰਾਗ। ਚਹੁ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੈ ਭਾਗ ਹਰ ਨਾਮ ਸਮਾਣੀ। ਸਿੱਧ ਸਾਧਿਕ ਤਰਸੈ ਸਭ ਲੋਏ, ਪੂਰੈ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸਚ ਆਪ ਦੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸਚ ਆਪ ਦੜਾਏ,

ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜੇ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਤਾਂ ਦੀਵਾਨਾਂ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੰਤ ਰਜ ਨਾਮ ਸਿਮਰਨ ਸੋਧਾ ਰਾਜ ਸਾਹਿਬ ਜੀ ਦੇ ਪਾਠ ਸਰਵਣ ਕੀਤੇ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਹੁਣ ਕੀਰਤਨ ਦੀ ਰਮਤਾ ਹੋਣ ਜਾ ਰਹੀ ਹੈ ਕੀਰਤਨ ਰਾਹੀਂ ਜੁੜਨਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਵਿੱਚ ਬਿਰਾਜਮਾਨ ਬਹੁਤ ਹੀ ਆਦਰਣੀਆ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ

ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ ਹਜ਼ੂਰ ਆਪ ਸਾਰੀਆਂ ਸੰਗਤਾਂ ਦੀ ਹਾਜ਼ਰੀ ਤਿਲ ਫੁੱਲ ਸੇਵਾ ਭੇਟਾ ਦਰ ਪ੍ਰਵਾਨ ਕਰਨ ਸੋ ਗੁਰੂ ਸਰੂਪ ਸਾਧ ਸੰਗਤ ਜੀ ਜਿਸ ਪ੍ਰਕਾਰ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਆਸਾ ਰਾਗ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਖਾਸ ਬਾਣੀ ਪੱਟੀ ਜਿਸ ਦੀ ਵਿਚਾਰ ਪ੍ਰਾਰੰਭ ਕੀਤੀ ਸੀ ਉਸ ਦੇ ਪੰਜਵੇਂ ਪਦੇ ਦਾ ਪਾਠ ਆਪ ਜੀ ਨੇ ਦਾਸ ਪਾਸੋਂ ਹੁਣੇ ਹੁਣੇ ਸਰਵਣ ਕੀਤਾ ਹੈ। ਇਹ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 434 ਅਤੇ ਕੁਝ ਹਿੱਸਾ 435 ਤੇ ਸਵਾਇਮਾਨ ਹੈ, ਕਿਉਂਕਿ ਇਹ ਬਾਣੀ ਵਿਸ਼ੇਸ਼ ਕਰਕੇ ਕਿਸੇ ਪਾਂਧੇ ਦੇ ਸੰਦਰਭ ਵਿੱਚ ਉਚਾਰਨ ਕੀਤੀ ਜਾ ਰਹੀ ਹੈ। ਅੱਜ ਕੱਲ੍ਹ ਦੀ ਬੋਲੀ ਵਿੱਚ ਤੁਸੀਂ ਇਹਨੂੰ ਟੀਚਰ ਕਹਿ ਸਕਦੇ ਹੋ, ਅਧਿਆਪਕ ਕਹਿ ਸਕਦੇ ਹੋ, ਉਸਨੂੰ ਤੁਸੀਂ ਉਸਤਾਦ ਕਹਿ ਸਕਦੇ ਹੋ। ਉਸ ਵੇਲੇ ਪ੍ਰਚਲਿਤ ਸ਼ਬਦ ਸੀ ਪਾਂਧਾ। ਇਹ ਵਿਦਤ ਰਵੇ ਵੀ ਜਿਹਦੇ ਨਾਲ ਗੱਲ ਹੋ ਰਹੀ ਹੈ ਉਹ ਧਾਰਮਿਕ ਟੀਚਰ ਨਹੀਂ ਹੈ, ਇਹ ਮੈਂ ਬੇਨਤੀ ਕਰਦੇ ਹਾਂ, ਕਿਉਂਕਿ ਧਾਰਮਿਕ ਟੀਚਰ ਮੈਥ ਨਹੀਂ ਸਿਖਾਉਂਦੇ, ਉਹਨਾਂ ਦਾ ਵਿਸ਼ਾ ਗਣਿਤ ਨਹੀਂ ਹੁੰਦਾ, ਉਹਨਾਂ ਦੇ ਵਿਸ਼ੇ ਹੋਰ ਹੁੰਦੇ ਨੇ। ਪਰ ਇੱਥੇ ਵਿਸ਼ੇਸ਼ ਕਰਕੇ ਜਿਹੜਾ ਕੋਈ ਗਣਿਤ ਸਿਖਾਉਂਦਾ ਸੀ, ਕੋਈ ਉਹਨਾਂ ਜ਼ਮਾਨਿਆਂ 'ਚ ਲੇਖਾ ਕਹਿੰਦੇ ਸਨ, ਉਸ ਅਧਿਆਪਕ ਨਾਲ ਉਸ ਟੀਚਰ ਨਾਲ ਗੱਲ ਹੋ ਰਹੀ ਹੈ। ਦੂਜੇ ਸ਼ਬਦਾਂ 'ਚ ਮੈਂ ਇੰਝ ਕਹਾਂ ਵੀ ਗੁਰੂ ਸਾਹਿਬ ਦੀ ਜਿਹੜੀ ਆਈਡੀਓਲੋਜੀ ਹੈ ਉਹ ਇਹ ਹੈ ਵੀ ਵਿੱਦਿਆ ਸਿਰਫ ਧਨ ਕਮਾਉਣ ਦਾ ਜ਼ਰੀਆ ਨਹੀਂ ਹੋਣੀ ਚਾਹੀਦੀ। ਜਿਹੜਾ ਮਨੁੱਖ ਵਿੱਦਿਆ ਸਿਖਾਉਂਦਾ ਹੈ ਉਸਦੀਆਂ ਵੀ ਜ਼ਰੂਰਤਾਂ ਨੇ, ਜਿਤਨੀਆਂ ਕੁ ਉਸਦੀਆਂ ਜ਼ਰੂਰਤਾਂ ਨੇ, ਉਸਦੀ ਰਿਕੁਆਇਰਮੈਂਟ ਹੈ, ਉਹ ਧਨ ਅੰਗੀਕਾਰ ਕਰੇ। ਜੇ ਕੁਝ ਗਲਤ ਨਹੀਂ ਹੋ ਰਿਹਾ, ਬੱਚੇ ਜਾਂ ਬੱਚਿਆਂ ਦੇ ਮਾਪੇ ਅਫੋਰਡ ਕਰ ਸਕਦੇ ਨੇ ਅਤੇ ਥੋੜ੍ਹਾ ਜਿਹਾ ਆਪਣੇ ਜੀਵਨ ਨੂੰ ਉਹ ਹੋਰ ਉੱਚੇ ਸਤਰ 'ਤੇ ਵੀ ਲੈ ਜਾਵੇ, ਕੋਈ ਹਰਜ ਨਹੀਂ। ਪਰ ਉਸਦੇ ਜੀਵਨ ਦਾ ਪ੍ਰਯੋਜਨ ਹੀ ਜਾਗੀਰਾਂ ਬਣਾਉਣਾ ਹੋ ਜਾਏ ਕਿ ਮੈਂ ਇਸ ਵਿੱਦਿਆ ਦੇ ਬਲ ਬੂਤੇ ਸਾਰੀ ਦੁਨੀਆ ਦਾ ਧਨ ਆਪਣੇ ਕੋਲ ਇਕੱਠਾ ਕਰ ਲੈਣਾ, ਤਾਂ ਫਿਰ ਗੁਰੂ ਨਾਨਕ ਦੀ ਜੋਤ ਅਤੇ ਜੁਗਤ ਨੇ ਉਹਨੂੰ ਫੋਕਸ ਕਰਕੇ ਪੂਰੀ ਇੱਕ ਸਪੈਸ਼ਲ ਬਾਣੀ ਉਚਾਰਨ ਕਰ ਦਿੱਤੀ ਬਈ ਇਹ ਤੇਰੇ ਵਾਸਤੇ ਹੈ, ਭਾਵੇਂ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਇਹ ਹੁਣ ਵਿੱਦਿਆ ਕੀ ਹੈ? ਜਿਸ ਤਰ੍ਹਾਂ ਦੀਵਾ ਰੋਸ਼ਨੀ ਕਰਦਾ ਹੈ, ਅੰਧਕਾਰ ਨੂੰ ਦੂਰ ਕਰਦਾ ਹੈ, ਇਸ ਤਰ੍ਹਾਂ ਵਿੱਦਿਆ ਵੀ ਸਾਡੇ ਜੀਵਨ 'ਚ ਚਾਨਣ ਕਰਦੀ ਹੈ। ਪਰ ਜਿਵੇਂ ਦੀਵੇ ਨਾਲ ਰੋਸ਼ਨੀ ਵੀ ਕੀਤੀ ਜਾ ਸਕਦੀ ਹੈ, ਦੀਵੇ ਨਾਲ ਕਿਸੇ ਦੀ ਝੋਂਪੜੀ ਨੂੰ ਅੱਗ ਵੀ ਲਗਾਈ ਜਾ ਸਕਦੀ ਹੈ, ਇਸ ਤਰ੍ਹਾਂ ਇਸ ਵਿੱਦਿਆ ਨਾਲ ਪਰਉਪਕਾਰ ਵੀ ਕੀਤਾ ਜਾ ਸਕਦਾ, ਇਸ ਵਿੱਦਿਆ ਦੀ ਕਦੀ ਕਦੀ ਦੁਰਵਰਤੋਂ ਵੀ ਹੋ ਜਾਂਦੀ ਹੈ। ਕਈ ਵਾਰ ਮਨੁੱਖ ਵਿਦਵਾਨ ਬਹੁਤ ਹੁੰਦਾ ਹੈ, ਉਹ ਲੋਕਾਂ ਦੀ ਵਿਚਾਰ ਵੀ ਬਦਲ ਸਕਦਾ, ਮੋਟੀਵੇਸ਼ਨਲ ਸਪੀਕਰ ਬਣ ਜਾਂਦਾ, ਮਨੋਵਿਗਿਆਨੀ ਬਣ ਜਾਂਦਾ, ਤੁਹਾਡੀ ਵਿਚਾਰ ਦੇ ਰੁੱਖ ਨੂੰ ਉਹ ਬਦਲ ਦਿੰਦਾ। ਉਸ ਵਿੱਦਿਆ ਨਾਲ ਉਹ ਲੋਕਾਂ ਦਾ ਭਲਾ ਵੀ ਕਰ ਸਕਦਾ, ਉਸ ਵਿੱਦਿਆ ਨਾਲ ਉਹ ਲੋਕਾਂ ਵਿੱਚ ਝਗੜੇ ਵੀ ਖੜ੍ਹੇ ਕਰ ਸਕਦਾ। ਵਿਦਵਾਨ ਦਾ ਕਥਨ ਹੈ, ਦੁਸ਼ਟ ਵਿਅਕਤੀ ਕੋਲ ਵਿੱਦਿਆ ਆ ਜਾਏ ਤਾਂ ਵੀ ਦੁਰਉਪਯੋਗ ਕਰੇਗਾ, ਦੁਸ਼ਟ ਵਿਅਕਤੀ ਕੋਲ ਧਨ ਆ ਜਾਏ ਉਹਦਾ ਵੀ ਦੁਰਉਪਯੋਗ ਕਰੇਗਾ, ਦੁਸ਼ਟ ਵਿਅਕਤੀ ਕੋਲ ਸਰੀਰਕ ਤਾਕਤ ਆ ਜਾਏ ਉਹ ਉਹਦੀ ਵੀ ਦੁਰਵਰਤੋਂ ਕਰੇਗਾ। ਉਹ ਕਹਿਣ ਲੱਗਾ, ਵਿੱਦਿਆ ਵਿਵਾਦ ਆਏ ਧਨਮ ਮਦ ਆਏ ਸ਼ਕਤੀ ਪਰੇਸ਼ਾਨ ਪ੍ਰੀ ਪੀੜ ਨਾਏ।
ऐसा व्यक्ति विद्या नाल वाद विवाद खड़े करेगा, झगड़े खड़े करेगा। धन उहदे कोल आ जाए ते उहदे नाल उह उहदी सद उपयोग नहीं करेगा, गलत पदार्थ छकेगा। धनम मद्दाय, ते जे उहदे विच शरीरक बल है ते उहदे नाल उह लोगां नूं पीड़ा पहुंचाएगा, मारेगा, कतल करेगा, कुटेगा। इत्याद उंज सतगुरु जी ने बाणी विच विद्या दे संबंध विच बचन कीते ने, विद्या विचारी तां पर उपकारी। विद्वान इहनूं सत्संग एक्सप्लेन करदे ने बई एक हुंदी है कार, इस तो अगला शब्द है उपकार, ते उस तो अगला शब्द है पर उपकार। मैं इन्हां नूं सिर्फ दो दो सैकंड विच खोल दिया। कार आम साढ़े टेबल टाक विच शब्द वरत्या जांदा है भी प्यारियो पुत्र जी धी जी की काम कार करदे, ओ काम जिहड़ा करना है ते इवज विच कुछ उत्थों प्राप्त कर लैना। जॉब की करदे हो, कारोबार की करदे हो, बिजनेस की करदे हो, इहनूं कार कह लैने असीं आम तौर ते काम कार। हुण गुरमुखो अगला शब्द दे उपकार जिस तरह विद्वानां ने उहनूं एक्सप्लेन कीता मैं उस तरह तुहाडे सामने रखा। ए नूं धन की जरूरत पै गई है तो बी कोल चला गया। बी नूं ए अल्फाबेट कहन लगा भी मित्र मैनू 10,000 रकम की जरूरत है, ये 10,000 रकम जे तू मैनू दे दें तो मैं तेनू अगले एक महीने विच वरतों पूरी करके ते वापस दे दिया। ए ने बी कोल सवाल पाया, उधार मंगया, जिनी रकम तेरे कोलो लैके जाऊंगा उहदे च कोई अमानत विच ख्यानत नहीं करांगा, कोई इहदा ब्याज भी नहीं दियांगा। ये भी गल नाल जितनी रकम लैके जावांगा उतनी रकम तेरा अमाउंट मोड़ देंगा और निश्चित तरीक ते मोड़ देंगा। वो लै गया, उन्हें कीते करार ते उन्ना धन वापस कर दिता। ए ने बी दे उत्ते की कीता, उपकार कर दिता। हुण अगली गल थोड़ा जिहा सुर ते जोर दे के सुनना ली। हजूर कहिंदे ने विद्या विचारी तां पर उपकारी। अध्यापक ने बच्चे नूं ABC तो पढ़ाना शुरू किया, पहली पास कराई, दूजी तीजी चौथी पंजवीं छेवीं सतवीं अठवीं नौवीं दसवीं मैट्रिक पास करा दिता। 10 साल का वक्फा जिंदगी का बहुत वड्डा वक्फा होंदा सत्संग, ये छोटा पीरियड नहीं। अध्यापक ने अपनी एनर्जी अपना टाइम अपना स्किल चोक दिता उन्हूं सिखाण वास्ते, बच्चा सीख गया। हुण वह बच्चा अध्यापक कोलों सीख के गुस्ताख हो गया, उन्हें कदी सामने आउंदे ने सत श्री अकाल नहीं बुलाई, कदी फतेह नहीं बुलाई, कदी विश नहीं कीता, कदी धन्नवाद नहीं कीता, कदी मिलिया नहीं, जे मिलिया भी तो इग्नोर कर दिता। हुण अध्यापक नूं आ जाए गुस्सा भी बड़ा गुस्ताख स्टूडेंट है, इहनूं तो मैनूं पता हुंदा तो मैं ना ही पढ़ांदा तो चंगा सी। हुण अध्यापक का दिल करे ਬਈ ਉਹਦੀਆਂ ਇਹ 10 ਜਮਾਤਾਂ ਮੈਂ ਉਹਦੇ ਕੋਲੋਂ ਖੋਣੀਆਂ ਨੇ ਤੇ ਕੀ ਖੋ ਲਏਗਾ, ਨਹੀਂ ਖੋ ਸਕਦਾ। ਵਿਦਿਆ ਨੂੰ ਤਾਂ ਪਰ ਉਪਕਾਰ ਕਹਿੰਦੇ ਨੇ ਵੀ ਮਾਪੇ ਬੱਚਿਆਂ ਲਈ ਪ੍ਰੋਪਰਟੀ ਬਣਾ ਦੇਣ ਤੇ ਉਹ ਪ੍ਰੋਪਰਟੀ ਉਹਦੀ ਗਵਾਚ ਸਕਦੀ ਹੈ, ਬੱਚਿਆਂ ਲਈ ਧਨ ਇਕੱਠਾ ਕਰਕੇ ਦੇ ਦੇਣ, ਧਨ ਵੀ ਖਰਾਬ ਹੋ ਸਕਦਾ। ਪਰ ਗੁਰਮੁਖੋ ਜਿਹੜੇ ਮਾਪਿਆਂ ਨੇ ਬੱਚਿਆਂ ਨੂੰ ਸਕਿਲਡ ਕਰ ਦਿੱਤਾ, ਵਿਦਿਆ ਸਿਖਾ ਦਿੱਤੀ, ਉਹ ਪ੍ਰਿਥਵੀ ਦੇ ਕਿਸੇ ਕੋਨੇ ਤੇ ਚਲੇ ਜਾਣ, ਉਹਨਾਂ ਕੋਲ ਕੁਛ ਵੀ ਨਾ ਹੋਵੇ ਤੇ ਉਹ ਗੁਜਰਾਨ ਜੋਗਾ ਉਸ ਵਿਦਿਆ ਦੇ ਬਲ ਬੂਤੇ ਆਪਣਾ ਕਮਾ ਲੈਣਗੇ। ਇਸ ਲਈ ਵਿਦਿਆ ਨੂੰ ਇੱਥੇ ਬੜਾ ਮਾਣ ਦਿੱਤਾ ਗਿਆ। ਸਿਰਫ ਇਹ ਕਿਹਾ ਗਿਆ ਵੀ ਵਿਦਿਆ ਦਾ ਪ੍ਰਯੋਜਨ ਸਿਰਫ ਲੋਕਾਂ ਨੂੰ ਲੁੱਟਣਾ ਨਹੀਂ ਹੋਣਾ ਚਾਹੀਦਾ। ਵੈਸੇ ਅਧਿਆਪਕ ਹੋ ਕੇ ਵਿਦਿਆ ਕਮਾਉਣੀ ਕੋਈ ਬੁਰੀ ਗੱਲ ਨਹੀਂ, अध्यापक का जीवन बड़ा संपन्न होना चाहिए, उहदे कोल अच्छी अकामोडेशन होवे, अच्छा उहदे कोल कन्वेंस होवे, अच्छे बस्तर होण,
अच्छा ਉਹਦਾ ਐਟਮੋਸਫੀਅਰ ਹੋਵੇ, ਜਿੰਨਾ ਉਹ ਮੈਂਟਲੀ ਰਿਲੈਕਸ ਹੋਵੇਗਾ ਉਤਨਾ ਉਹ ਹੋਰ ਬੈਟਰ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਸਕੇਗਾ। ਪਰ ਸ਼ਾਇਦ ਇੱਥੇ ਜਿਸ ਅਧਿਆਪਕ ਨਾਲ ਗੱਲ ਹੋ ਰਹੀ ਹੈ ਉਹ ਕਹਿਣ ਮਾਤਰ ਅਧਿਆਪਕ ਸੀ, ਉਹਦੇ ਜੀਵਨ ਦਾ ਪ੍ਰਯੋਜਨ ਕੁਛ ਹੋਰ ਸੀ। ਇਸ ਵਾਸਤੇ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਤੁਧ ਸਿਰ ਲਿਖਿਆ ਸੋ ਪੜ ਪੰਡਿਤ। ਪੰਡਿਤ ਪੰਡਿਤ ਕਹਿੰਦੇ ਨੇ ਵਿਦਵਾਨ, ਉਹ ਵਿਦਵਾਨ ਕਿਸੇ ਫੀਲਡ ਦਾ ਵੀ ਹੋ ਸਕਦਾ, ਉਹ ਬੱਚਿਆਂ ਦੀ ਬੇਸਿਕ ਐਜੂਕੇਸ਼ਨ ਵਾਲਾ ਵੀ ਹੋ ਸਕਦਾ, ਉਹ ਅੱਗੇ ਜਾ ਕੇ ਸਕਿੱਲ ਸਿਖਾਉਣ ਵਾਲਾ ਵੀ ਹੋ ਸਕਦਾ, ਉਹ ਧਾਰਮਿਕ ਫੀਲਡ ਵਿੱਚ ਕੰਮ ਕਰਨ ਵਾਲਾ ਵੀ ਹੋ ਸਕਦਾ, ਕੋਈ ਆਰਜੀਟੈਕਟ ਵੀ ਹੋ ਸਕਦਾ, ਮਾਫ ਕਰਨਾ, ਉਹ ਕੋਈ ਡਾਕਟਰ ਵੀ ਹੋ ਸਕਦਾ, ਇੰਜੀਨੀਅਰ ਵੀ ਹੋ ਸਕਦਾ, ਪਾਇਲਟ ਵੀ ਹੋ ਸਕਦਾ, ਉਹ ਕੁਛ ਵੀ ਹੋ ਸਕਦਾ। ਵਿਦਿਆਵਾਨ ਤੋਂ ਵਿਦਵਾਨ ਸ਼ਬਦ ਬਣਿਆ। ਹੁਣ ਗੁਰਬਾਣੀ ਨੇ ਜਿਹੜੀ ਪੰਡਿਤ ਦੀ ਪਰਿਭਾਸ਼ਾ ਲਿਖੀ ਹੈ, ਮੈਂ ਤੇ ਇਸ਼ਾਰਾ ਕਰਨਾ ਤੇ ਤੁਹਾਡੀ ਰਚਨਾ ਤੇ ਆ ਜਾਣਾ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਮਨ ਪ੍ਰਬੁੱਧ ਹੈ। ਗੁਰਬਾਣੀ ਅਨੁਸਾਰ ਜਿਹੜਾ ਵਿਦਵਾਨ ਹੈ, ਜਿਹੜਾ ਪੰਡਿਤ ਹੈ, ਜਿਹੜਾ ਮਾਫ ਕਰਨਾ ਵੈਲ ਐਜੂਕੇਟਡ ਹੈ, ਉਹ ਸਭ ਤੋਂ ਪਹਿਲਾਂ ਆਪਣੇ ਮਨ ਨਾਲ ਘੁਲੇ, ਲੋਕਾਂ ਨਾਲ ਨਾ ਲੜੇ। ਲੜਨ ਦੀ ਤੇ ਗੱਲ ਇਹ ਹੈ ਵੀ ਜਿਸ ਤਰ੍ਹਾਂ ਅਸੀਂ ਕਈ ਵਾਰਾਂ ਮੈਂ ਵੇਖਿਆ ਛੋਟੀ ਛੋਟੀ ਗੱਲ ਤੇ ਅੱਗ ਬਬੂਲੇ ਹੋ ਜਾਂਦੇ ਹਾਂ। ਅੱਛਾ, ਕਿਸੇ ਵਿਅਕਤੀ ਨੂੰ ਤੁਸੀਂ ਅਧਿਕਾਰ ਦੇ ਦਿੱਤੇ ਵੀ ਤੇਰਾ ਜਦੋਂ ਦਿਲ ਕਰੇ ਮੈਨੂੰ ਤੂੰ ਗਰਮ ਕਰ ਦੇ, ਗੁੱਸਾ ਚੜਾ ਦੇ, ਇਹ ਤੇਰੇ ਹੱਥ 'ਚ ਮੇਰਾ ਸਵਿੱਚ ਹੈ, ਜਦੋਂ ਤੇਰਾ ਦਿਲ ਕਰੇ ਮੈਨੂੰ ਕੋਈ ਇੱਦਾਂ ਦਾ ਬਚਨ ਕਰ, ਮੈਂ ਅੱਗ ਬਬੂਲਾ ਹੋ ਜਾ, ਔਰ ਜਦੋਂ ਤੇਰਾ ਦਿਲ ਕਰੇ ਮੇਰੀ ਝੂਠੀ ਖੁਸ਼ਾਮਦ ਕਰ ਤੇ ਮੇਰੇ ਅੰਦਰ ਬਗੀਚੀ ਖਿੜ ਜਾਏ, ਤੇ ਫਿਰ ਇਹ ਜੀਵਨ ਸਾਡਾ ਕਾਹਦਾ ਹੋਇਆ, ਇਹਦਾ ਅਸੀਂ ਰਿਮੋਟ ਕੰਟਰੋਲ ਤੇ ਕਿਸੇ ਹੋਰ ਨੂੰ ਦਿੱਤਾ। ਸਵਾਦ ਤੇ ਤਾਂ ਇਹ ਵੀ ਅਗਲਾ ਪੂਰੀ ਪਲੈਨਿੰਗ ਨਾਲ ਆਵੇ ਬਈ ਇਹਨੂੰ ਗੁੱਸਾ ਚੜਾਉਣਾ ਹੈ ਤੇ ਤੁਸੀਂ ਸਮਾਈਲ ਕਰੀ ਜਾਓ, ਬਿਲਕੁਲ ਕੂਲ, ਅੰਦਰੋਂ ਵੀ ਕੂਲ ਬਾਹਰੋਂ ਵੀ ਕੂਲ। ਹਾਂਜੀ ਗੁਰਮੁਖ ਪਿਆਰਿਓ, ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਦਰੁਸਤ ਕਹਿ ਰਹੇ ਹੋ। ਹਾਂਜੀ ਗੁਰਮੁਖ ਪਿਆਰਿਓ, ਤੁਹਾਡਾ ਬੜਾ ਧੰਨਵਾਦ, ਤੁਸੀਂ ਮੈਨੂੰ ਸ਼ੀਸ਼ਾ ਵਿਖਾ ਰਹੇ ਹੋ, ਸਵਾਦ ਤੇ ਫਿਰ ਇਹਨਾਂ। ਤੇ ਦੂਜਾ ਰਸਤਾ ਕੀ ਹੈ, ਸੂਰ ਚਿੱਕੜ ਵਿੱਚ ਲੇਟ ਰਿਹਾ, ਤੁਸੀਂ ਕੋਲੋਂ ਲੰਘੇ ਹੋ, ਉਹਨੇ ਤੁਹਾਡੀ ਸਫੈਦ ਪੁਸ਼ਾਕ ਤੇ ਛਿੱਟੇ ਪਾ ਦਿੱਤੇ ਨੇ, ਪੁਸ਼ਾਕ ਖਰਾਬ ਹੋ ਗਈ, ਇੰਟਰਵਿਊ ਤੇ ਜਾ ਰਹੇ ਸੋ, ਕਿਸੇ ਈਵੈਂਟ ਤੇ ਜਾ ਰਹੇ ਸੋ, ਕਿਸੇ ਹੋਰ ਪ੍ਰੋਗਰਾਮ ਤੇ ਜਾ ਰਹੇ ਸੋ, ਕੱਪੜੇ ਖਰਾਬ ਹੋ ਗਏ, ਗੁੱਸਾ ਆਉਣਾ ਸੁਭਾਵਿਕ ਹੈ, ਮੈਂ ਸਮਝ ਸਕਦਾ। ਹੁਣ ਦੂਜਾ ਰਸਤਾ ਇਹ ਹੈ ਵੀ ਗੁੱਸਾ ਚੜਿਆ ਤੇ ਚਿੱਕੜ ਚ ਉਤਰ ਜਾਓ, ਜਾ ਕੇ ਸੂਰ ਨੂੰ ਪਕੜ ਲਓ, ਤੇ ਹੁਣ ਕੀ ਹੋਵੇਗਾ ਇਹ ਦੱਸਣ ਦੀ ਤੇ ਜ਼ਰੂਰਤ ਨਹੀਂ। ਅੱਛਾ ਹੋਰ ਸੌਖੀ ਗੱਲ ਕਰਾਂ, ਸੱਪ ਵੱਢ ਗਿਆ, ਡੰਗ ਮਾਰ ਕੇ ਖੁੱਡ 'ਚ ਵੜ ਗਿਆ, ਗੁੱਸਾ ਤੇ ਆਇਆ, ਹੁਣ ਤੁਹਾਡੇ ਕੋਲ ਦੋ ਰਸਤੇ ਨੇ, ਇੱਕ ਤੇ ਦੌੜ ਕੇ ਹੋਸਪਿਟਲ ਪਹੁੰਚਣਾ ਤੇ ਦੂਜਾ ਕਈ ਲੈ ਕੇ ਖੁੱਡ ਪੁੱਟ ਕੇ ਸੱਪ ਨੂੰ ਬਾਹਰ ਕੱਢ ਕੇ ਤੇ ਉਹਦਾ ਸਿਰ ਕੁੱਟਣਾ। ਹੁਣ ਸਿਆਣਾ ਕਿਹਨੂੰ ਕਹੋਗੇ ਮਾਫ ਕਰਨਾ, ਸਿਆਣਾ ਤੇ ਉਹ ਜਿਹੜਾ ਹੋਸਪਿਟਲ ਦੌੜ ਗਿਆ। ਤੋ ਇਹ ਆਪਣਾ ਜਿਹੜਾ ਕੰਟਰੋਲ ਹੈ ਉਹ ਦੂਜਿਆਂ ਦੇ ਹੱਥ ਵਿੱਚ ਦੇ ਦੇਣਾ, ਜਦੋਂ ਕਿਸੇ ਦਾ ਦਿਲ ਕਰੇ ਉਹ ਸਾਨੂੰ ਨਾਰਾਜ਼ ਕਰ ਦੇਣ, ਜਦੋਂ ਕਿਸੇ ਦਾ ਦਿਲ ਕਰੇ ਉਹ ਸਾਨੂੰ ਪ੍ਰਸੰਨ ਕਰ ਦੇਣ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਤੂੰ ਪਹਿਲਾਂ ਉਹ ਪੜ੍ਹ ਲੇਖ ਜਿਹੜੇ ਤੇਰੇ ਮੱਥੇ ਤੇ ਲਿਖੇ ਹੋਏ ਨੇ, ਉਹ ਤੂੰ ਕਦੀ ਪੜ੍ਹੇ ਹੀ ਨਹੀਂ। ਪੁਸਤਕਾਂ ਬੜੀਆਂ ਪੜ੍ਹਨਾ, ਚਲੋ ਪੰਡਿਤ ਤੇ ਪੁਸਤਕਾਂ ਪੜ੍ਹਦਾ ਸੀ, ਮੁਬਾਰਕ ਹੈ, ਅਸੀਂ ਤਾਂ ਉਹ ਵੀ ਨਹੀਂ ਪੜ੍ਹਦੇ। ਪੜ੍ਹਨ ਦਾ ਰੁਝਾਨ ਸਾਡੇ ਪੰਜਾਬੀਆਂ 'ਚ ਬਹੁਤ ਥੋੜ੍ਹਾ। ਮੈਂ ਇਹ ਗੱਲ ਕਈ ਵਾਰਾਂ ਕਹੀ ਹੈ, ਅਵੇਅਰ ਕਰਨ ਲਈ, ਨਾਰਾਜ਼ ਕਰਨ ਲਈ ਨਹੀਂ। ਆਹ ਮੈਨੂੰ ਧਰਮ ਪ੍ਰਚਾਰ ਲਈ ਜਿੱਥੇ ਜਿੱਥੇ ਮੌਕਾ ਮਿਲਦਾ ਨਾ, ਕੈਨੇਡਾ, ਇੱਥੇ, ਹੋਰ ਕਿਤੇ, ਹੁਣ ਮੋਸਟਲੀ ਆਪਾਂ ਬਾਈ ਏਅਰ ਹੀ ਜਾਂਦੇ ਹਾਂ, ਡੋਮੈਸਟਿਕ ਏਅਰਪੋਰਟ ਹੋ ਗਈ, ਇੰਟਰਨੈਸ਼ਨਲ ਏਅਰਪੋਰਟ ਹੋ ਗਈ, ਬੋਰਡਿੰਗ ਹੋ ਗਿਆ, ਸਿਕਿਉਰਿਟੀ ਹੋ ਗਈ, ਫਿਰ ਉੱਥੇ ਜਾ ਕੇ 10-20 ਮਿੰਟ ਅੱਧਾ ਘੰਟਾ ਹੁੰਦਾ ਨਾ ਉੱਥੇ ਬੈਠਣ ਦਾ, ਵੇਟਿੰਗ ਰੂਮ 'ਚ। ਹੁਣ ਉੱਥੇ ਜਿੰਨੇ ਤੁਹਾਡੇ ਇੱਧਰ ਦੇ ਵੈਸਟਰਨ ਲੋਕ ਬੈਠੇ ਨੇ, ਉਹ ਪੁਸਤਕਾਂ ਲੈ ਕੇ ਬੈਠੇ ਹੁੰਦੇ, ਕਿਤਾਬਾਂ ਲੈ ਕੇ ਬੈਠੇ ਹੁੰਦੇ। ਅਤੇ ਮੈਂ ਪਹਿਲਾਂ ਹੱਥ ਜੋੜ ਕੇ ਮਾਫ਼ੀ ਮੰਗਣਾ, ਜਿੰਨਾ ਆਪਣੇ ਵਾਲਾ ਲਾਣਾ ਉਹ ਕਿਸੇ ਫੂਡ ਪੁਆਇੰਟ 'ਤੇ ਇਕੱਠਾ ਹੋ ਜਾਵੇ,

0: ਜਾਓ, ਕੋਈ ਮੱਖੀ ਗੁਲਾਬ ਦੇ ਫੁੱਲ ਤੇ ਬੈਠੀ ਏ, ਕੋਈ ਗੇਂਦੇ ਦੇ ਫੁੱਲ ਤੇ, ਕੋਈ ਸੂਰਜਮੁਖੀ ਤੇ, ਕੋਈ ਅੱਕ ਤੇ, ਕੋਈ ਧਤੂਰੇ ਤੇ, ਕੋਈ ਚੰਬੇਲੀ ਤੇ, ਕੋਈ ਕਿਤੇ ਕੋਈ ਕਿਤੇ, ਉਹ ਸਾਰੀਆਂ ਥਾਵਾਂ ਤੋਂ ਉਹ ਕਸ਼ ਕਰ ਕਰਕੇ ਆਪਣੇ ਪਰਾਂ ਨਾਲ ਆਪਣੇ ਪੈਰਾਂ ਨਾਲ ਉਹ ਛੱਤੇ ਦੇ ਉੱਤੇ ਫਿਰ ਸਟੋਰ ਕਰਨਾ ਸ਼ੁਰੂ ਕਰ ਦਿੰਦੀਆਂ। ਵਿਚਕਾਰ ਇੱਕ ਮੱਖੀ ਦਾ ਦਿਲ ਕੀਤਾ ਵੀ ਅੱਜ ਥੋੜ੍ਹਾ ਜਿਹਾ ਸ਼ਹਿਦ ਚੱਖਣਾ ਹੀ ਆ। ਉਹਨੇ ਚੱਖ ਲਿਆ, ਉਹਦੀ ਰਾਣੀ ਮੱਖੀ ਕੋਲ ਕੰਪਲੇਂਟ ਹੋ ਗਈ। ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਿਵਾਰ, ਅਵਰਾਂ ਨੂੰ ਨਾ ਸਿਖਾਲ ਵਿਖਿਆ। ਰਾਣੀ ਮੱਖੀ ਨੇ ਉਹਨੂੰ ਉਹਦੀ ਪੇਸ਼ੀ ਹੋ ਗਈ, ਤੂੰ ਸ਼ਹਿਦ ਖਾਧਾ? ਹਾਂ ਰਾਣੀ ਮੱਖੀ। ਮੈਂ ਕਿਉਂ ਖਾਧਾ? ਉਹ ਕਹਿੰਦੀ ਰਾਣੀ ਮੱਖੀ ਜੇ ਖਾਣਾ ਨਹੀਂ ਤੇ ਇਕੱਠਾ ਕਿਉਂ ਕਰਨਾ? ਉਹ ਕਹਿੰਦੀ ਖਾਣਾ ਹੈ ਪਰ ਪਹਿਲਾਂ ਜ਼ਿਆਦਾ ਸਾਰਾ ਇਕੱਠਾ ਕਰ ਲਓ, ਫਿਰ ਮੈਂ ਆਖਾਂਗੀ ਖਾਓ, ਫਿਰ ਖੂਬ ਖਾਣਾ ਜੀ। ਠੀਕ ਹੈ, ਮੈਂ ਹੁਣ ਨਹੀਂ ਖਾਂਦਾ। ਇਕੱਠਾ ਹੋਣ ਲੱਗ ਪਿਆ, ਤੁਹਾਡੇ ਸਾਡੇ ਵਰਗੇ ਤਕਾਂਦੇ ਰਹੇ। ਉਹਨਾਂ ਵੇਖ ਲਿਆ ਵੀ ਸ਼ਾਇਦ ਕਾਫੀ ਇਕੱਠਾ ਹੋ ਗਿਆ, ਪੱਕ ਵੀ ਗਿਆ ਹੈ। ਉਹਨੇ ਇੱਕ ਹੱਥ ਵਿੱਚ ਵੱਡਾ ਸਾਰਾ ਅੱਗ ਦਾ ਮਵਾਤਾ ਲਿਆ, ਝੁੰਬਲ ਮਾਰਿਆ ਖੇਸ ਦਾ, ਬਾਲਟੀ ਲਈ ਤੇ ਉਹ ਪਹੁੰਚ ਗਿਆ ਥੱਲੇ ਜਾ ਕੇ। ਉਹ ਕਰ ਦਿੱਤਾ, ਕੁਝ ਸੜ ਗਈਆਂ, ਕੁਝ ਅੰਨੀਆਂ ਹੋ ਗਈਆਂ, ਕੁਝ ਡਿੱਗ ਪਈਆਂ, ਕੁਝ ਉੱਡ ਗਈਆਂ। ਉਹ ਸਾਰਾ ਸ਼ਹਿਦ ਉਤਾਰ ਕੇ ਬਾਲਟੀ ਵਿੱਚ ਘਰ ਲਿਆ ਕੇ ਉਹਨੇ ਪੁਣ ਪਣ ਕੇ ਬੋਤਲਾਂ ਵਿੱਚ ਕੇਨਾਂ ਵਿੱਚ ਪਾ ਕੇ ਪਰਛੱਤੀ ਤੇ ਰੱਖ ਦਿੱਤਾ। ਉਹ ਮੱਖੀਆਂ ਦੇਖਦੀਆਂ ਰਹਿ ਗਈਆਂ, ਲਾਲਸਾ ਕੀ ਹੈ? ਪਹਿਲਾਂ ਜ਼ਿਆਦਾ ਇਕੱਠਾ ਹੋ ਜਾਏ, ਫਿਰ ਆਰਾਮ ਨਾਲ ਬਹਿ ਕੇ। ਇਹ ਕਿਸੇ ਮੱਖੀ ਨੂੰ ਉਪਦੇਸ਼ ਨਹੀਂ ਕੀਤਾ ਜਾ ਰਿਹਾ, ਮੱਖੀ ਇੱਕ ਕਰੈਕਟਰ ਹੈ। ਕਦੀ ਕਦੀ ਸਾਡੀ ਬਿਰਤੀ ਉਸ ਮੱਖੀਓ ਦੀ ਮੱਖੀ ਵਰਗੀ ਹੁੰਦੀ ਹੈ, ਉਹਨੂੰ ਅਸੀਂ ਨਾਲ ਨਾਲ ਭੋਗਦੇ ਨੇ, ਇੰਜੋਏ ਨਹੀਂ ਕਰਦੇ। ਉਹਨੂੰ ਇਕੱਠਾ ਕਰਕੇ ਲਾਸਟ ਵਿੱਚ ਜਾ ਕੇ ਇੰਜੋਏ ਕਰਾਂ। ਬਈ ਲਾਸਟ ਵਾਲਾ ਇੰਜੋਏ ਜ਼ਿਆਦਾ ਵਧੀਆ ਹੁੰਦਾ ਹੈ, ਹੁਣ ਕਰ। ਜੈਸੇ ਮੱਧ ਮੱਖੀ ਸੀਂਚ ਸੀਂਚ ਕੇ ਇਕੱਤਰ ਕਰੇ, ਮਧੂ ਮੱਖੀ ਇਧਰੋਂ ਉਧਰੋਂ ਸੀਂਚ ਸੀਂਚ ਕੇ ਇਕੱਠਾ ਕਰ ਕਰਕੇ ਸਟੋਰ ਕਰਦੀਆਂ ਨੇ। ਹਰੇ ਮੱਧ ਆਏ ਤਾਂ ਕਿ ਮੁੱਖ ਸ਼ਾਰ ਡਾਰ ਕਹਿ, ਉਹ ਆ ਕੇ ਸਾਰਾ ਮੱਧ ਸਾਰਾ ਸ਼ਹਿਦ ਲੈ ਜਾਂਦਾ। ਉਹਦੇ ਹਿੱਸੇ ਸਵਾਹ ਆਉਂਦੀ ਏ, ਰਾਖ ਆਉਂਦੀ ਏ, ਅੱਗ ਆਉਂਦੀ ਏ, ਧੂੰਆਂ ਆਉਂਦਾ, ਸੜ ਜਾਂਦੀਆਂ। ਦੂਜੀ ਉਦਾਹਰਨ ਭਾਈ ਸਾਹਿਬ ਨੇ ਕਿਹੜੀ ਦਿੱਤੀ? ਭਾਈ ਸਾਹਿਬ ਕਹਿਣ ਲੱਗੇ, ਜੈਸੇ ਮੱਧ ਮਾਖੀ ਸੀਂਚ ਸੀਂਚ ਕੈ ਇਕੱਤਰ ਕਰੇ, ਹਰੇ ਮੱਧ ਆਏ ਤਾਂ ਕਹਿ ਮੁੱਖ ਛਾਰ ਡਾਰ ਕਹਿ, ਜੈਸੇ ਬੱਛ ਹੇਤ ਗਊ ਸੰਚਤ ਹੈ ਸ਼ੀਰ, ਤਾਂ ਇਹ ਲੇਤ ਹੈ ਅਹੀਰ, ਦੂਹੈ ਬਛਰੈ ਬਿਟਾਰ ਕਹਿ। ਗਾਵਾਂ ਚਰਦੀਆਂ, ਸੱਜਰ ਗਾਂ ਨੂੰ ਕਦੀ ਵੇਖੋ ਗੁਰਮੁਖੋ, ਬਈ ਉਹ ਦੂਜੀਆਂ ਗਾਵਾਂ ਤੋਂ ਦੌੜ ਦੌੜ ਕੇ ਅੱਗੇ ਜਾ ਕੇ ਵੱਡਾ ਵੱਡਾ ਪੱਠਾ ਦੱਥਾ, ਵੱਡਾ ਵੱਡਾ ਘਾਹ ਹਰਾ ਭਰਾ ਖਾਏਗੀ। ਕਿਉਂ? ਕਿਉਂਕਿ ਮੇਰੇ ਭੋਜਨ ਵਿੱਚ ਦੋ ਜਣਿਆਂ ਦਾ ਭੋਜਨ ਹੈ, ਇੱਕ ਮੇਰਾ ਭੋਜਨ ਹੈ, ਇੱਕ ਮੇਰੇ ਬੱਚੇ ਦਾ ਭੋਜਨ ਹੈ। ਮੈਂ ਜ਼ਿਆਦਾ ਖਾਵਾਂਗੀ ਅਤੇ ਜ਼ਿਆਦਾ ਰਿਸ਼ਟ ਪੁਸ਼ਟ ਹੋਵਾਂਗੀ, ਕੁਝ ਮੇਰੇ ਸਰੀਰ ਨੂੰ ਊਰਜਾ ਮਿਲੇਗੀ, ਕੁਝ ਦੁੱਧ ਬਣੇਗਾ, ਮੇਰਾ ਬੱਚਾ ਪੀਏਗਾ। ਫਿਰ ਉਹ ਚਰਦੀ ਹੈ ਸਾਰਾ ਸਾਰਾ ਦਿਨ ਭੱਜ ਕੇ, ਅਤੇ ਫਿਰ ਸਤਸੰਗਤ ਜੀ ਗੱਲ ਇੱਥੇ ਬਸ ਨਹੀਂ ਹੁੰਦੀ। ਜਦੋਂ ਅਸੀਂ ਤੁਸੀਂ ਖਾ ਕੇ ਸੌਂ ਜਾਂਦੇ ਹਾਂ, ਪਸ਼ੂ ਵਿਚਾਰੇ ਯੁਗਾਲੀਆਂ ਕਰਦੇ ਨੇ, ਤੁਸੀਂ ਇਨਸਾਈਕਲੋਪੀਡੀਆ ਕੱਢ ਕੇ ਉਹਦੇ 'ਚ ਯੁਗਾਲੀ ਪਾਓ, ਯੁਗਾਲੀ ਉੱਥੇ ਲਿਖਿਆ ਬੱਕਰੀ ਕਿੰਨੀ ਵਾਰਾਂ ਕਰਦੀ ਏ, ਇੱਕ ਨਵਾਲਾ ਬਾਹਰ ਦੁਬਾਰਾ, ਜਿਹੜਾ ਭੋਜਨ ਖਾਂਦੇ ਨਾ ਪਸ਼ੂ, ਉਹ ਸਾਰਾ ਭੋਜਨ ਥੋੜ੍ਹਾ ਥੋੜ੍ਹਾ ਕਰਕੇ ਮੂੰਹ ਵਿੱਚ ਦੁਬਾਰਾ ਲਿਆਉਣਾ ਪੈਂਦਾ, ਉਹਨੂੰ ਫਿਰ ਯੁਗਾਲੀ ਕਹਿੰਦੇ। ਉਹਨੂੰ ਬਰੀਕ ਕਰਕੇ ਅੰਦਰ ਭੇਜਣਾ, ਫਿਰ ਹੋਰ ਉੱਪਰ ਲਿਆਉਣਾ, ਫਿਰ ਉਹਨੂੰ ਬਰੀਕ ਕਰਕੇ ਥੱਲੇ ਭੇਜਣਾ। ਤਾਂ ਵੀ ਮਨੁੱਖ ਦੀ ਜੂਨ ਨੂੰ ਉੱਤਮ ਜੂਨ ਕਿਹਾ ਹੈ, ਵੀ ਇਹਨੂੰ ਮਹਾਰਾਜ ਨੇ ਜਿਹੜੀ ਮਸ਼ੀਨਰੀ ਦਿੱਤੀ ਹੈ ਬੜੀ ਬਾ ਕਮਾਲ ਦਿੱਤੀ ਹੈ। ਪਸ਼ੂਆਂ ਦੀ ਦੁਨੀਆਂ 'ਚ ਇਸ ਤਰ੍ਹਾਂ ਨਹੀਂ ਹੈ। ਉੱਥੇ ਲਿਖਿਆ ਵੀ ਕਿਹੜਾ ਪਸ਼ੂ ਕਿੰਨੀ ਵਾਰ ਯੁਗਾਲੀ ਕਰਦਾ। ਜੈਸੇ ਬੱਛ ਹੇਤ ਗਊ ਸੰਚਤ ਹੈ ਸ਼ੀਰ, ਤਾਂ ਇਹ ਲੇਤ ਹੈ ਅਹੀਰ, ਦੂਹੈ ਬਛਰਾ ਬਟਾਰ ਕੈ। ਉਹ ਦੁੱਧ ਉਹਦੇ ਥਣਾਂ 'ਚ ਉੱਤਰ ਆਉਂਦਾ, ਉਹ ਵੱਛਾ ਛੱਡਦੇ ਨੇ, ਉਹ ਜਾ ਕੇ ਥਣ ਮੂੰਹ 'ਚ ਪਾ ਕੇ ਚੁੰਘਦਾ, ਢੁੱਡ ਮਾਰਦਾ, ਉਹ ਸਾਰਾ ਦੁੱਧ ਹਵਾਨੇ ਵਿੱਚ ਥਣਾਂ 'ਚ ਆ ਜਾਂਦਾ। ਅਹੀਰ ਜਿਹੜੇ ਗੁੱਜਰ ਲੋਕ ਨੇ, ਜਿਹੜੇ ਇਹ ਕਾਰੋਬਾਰ ਕਰਦੇ ਨੇ ਦੁੱਧ ਦਾ, ਉਹ ਕਹਿੰਦਾ ਵੀ ਹੁਣ ਗਾਂ ਪਸਮ ਪਈਏ। ਉਹ ਬੱਚੇ ਨੂੰ ਕੁੱਟ ਕੇ ਪਰਾਂ ਕਿੱਲੇ ਨਾਲ ਜਾ ਕੇ ਨੜਨ ਕੇ ਬੰਨ ਦਿੰਦਾ, ਕੰਮ ਕੰਮ ਕਰਕੇ ਸਾਰਾ ਦੁੱਧ ਚੋ ਕੇ ਬਾਲਟੀ 'ਚ ਗੋਡੇ 'ਚ ਡੀ ਉਹ ਆਪਣੇ ਘਰ ਲੈ ਜਾਂਦਾ। ਗਾਂ ਵੀ ਵਹਿੰਦੀ ਰਹਿੰਦੀ ਹੈ, ਬੱਚਾ ਵੀ ਵਹਿੰਦਾ ਰਹਿੰਦਾ। ਤੀਜੀ ਐਗਜ਼ੈਂਪਲ, ਜੈਸੇ ਧਰ ਖੋਦ ਖੋਦ ਕਰ ਬਿੱਲ ਸਾਜੈ ਮੂਸਾ, ਧਰਤੀ ਨੂੰ ਪੁੱਟ ਪੁੱਟ ਕੇ ਚੂਹਾ ਬੜੀ ਡੂੰਘੀ ਖੁੱਡ ਪੱਟਦਾ, ਬੜੀ ਦੂਰ ਤੱਕ ਪੁੱਟਦਾ। ਇਹ ਵੀ ਕਹਿੰਦੇ ਨੇ ਸਿਆਣੇ ਵੀ ਉਹਦੇ ਵਿੱਚ ਅਨਾਜ ਸਟੋਰ ਕਰਦਾ, ਕਣਕ ਦੇ ਸਿੱਟੇ, ਬਾਜਰੇ ਦੇ ਸਿੱਟੇ, ਮਕਈ ਦੀਆਂ ਛੱਲੀਆਂ, ਮੂੰਜੀ ਦੀਆਂ ਮੂੰਜਰਾਂ ਇਸ ਪ੍ਰਕਾਰ ਸਟੋਰ ਕਰਦਾ ਵੀ ਜੇ ਕਿਤੇ ਕਾਲ ਪੈ ਗਿਆ ਤੇ ਮੈਂ ਆਪਣਾ ਸਾਰਾ ਜਮ੍ਹਾਂ ਕਰ ਲੈਣਾ, ਆਰਾਮ ਨਾਲ ਬਹਿ ਕੇ ਖਾਵਾਂਗਾ। ਇੱਕ ਦਿਨ ਕਲੋਲਾਂ ਕਰਦਾ ਹੋਇਆ ਸੱਪ ਖੁੱਡ ਵਿੱਚ ਵੜ ਜਾਂਦਾ, ਅੱਗੇ ਜਾ ਕੇ ਕੀ ਤੱਕਦਾ ਵੀ ਚੂਹਾ ਬੈਠਾ ਹੋਇਆ, ਨਾਲ ਉਹਦੇ ਬੱਚੇ ਵੀ ਨੇ। ਉਹ ਤਮਾਮ ਚੂਹਿਆਂ ਨੂੰ ਭੋਜਨ ਬਣਾ ਲੈਂਦਾ ਤੇ ਪੁੱਟੀ ਪਟਾਈ ਖੁੱਡ ਦੇ ਉੱਤੇ ਕਬਜ਼ਾ ਕਰਕੇ ਬੈਠ ਜਾਂਦਾ। ਇੱਕ ਵਾਰੀ ਗੱਜ ਕੇ ਆਖੋ ਸਤਨਾਮ ਸ੍ਰੀ। ਇਹ ਕਿਸੇ ਚੂਹੇ ਨੂੰ ਉਪਦੇਸ਼ ਨਹੀਂ ਹੋ ਰਿਹਾ, ਚੂਹਾ ਇੱਕ ਕਰੈਕਟਰ ਹੈ। ਚੂਹੇ ਵਾਲੀ ਬਿਰਤੀ ਕਈ ਵਾਰ ਸਾਡੀ ਹੁੰਦੀ ਹੈ। ਜੈਸੇ ਧਰ ਧਰਤੀ ਖੋਦ ਖੋਦ ਕਰ ਪੁੱਟ ਪੁੱਟ ਕੇ ਬਿੱਲ ਸਾਜੈ ਮੂਸਾ, ਖੁੱਡ ਬਣਾਉਂਦਾ ਚੂਹਾ। ਪੈਸਤ ਸਰੱਪ ਧਾਏ ਖਾਏ ਤਾਂ ਹੈ ਮਾਰ ਕੇ, ਔਰ ਸੱਪ ਜਿਹੜਾ ਉਹਦੇ ਵਿੱਚ ਵੜ ਕੇ ਉਹਨੂੰ ਮਾਰ ਕੇ ਖਾ ਜਾਂਦਾ, ਬਣੇ ਬਣਾਏ ਘਰ ਤੇ ਕਬਜ਼ਾ ਕਰ ਲੈਂਦਾ। ਤੈਸੇ ਪਾਪ ਕਰ ਕਰ ਮਾਇਆ ਜੋੜ ਜੋੜ ਮੂੜ, ਅੰਤ ਕਾਲ ਤਿਆਗ ਚਲੇ ਦੋਨੋਂ ਕਰ ਚਾਲ ਕੇ। ਇੱਕ ਤੇ ਇਹ ਬਿਰਤੀ ਹੈ ਵੀ ਬਾਅਦ ਵਿੱਚ ਇਹਨੂੰ ਭੋਗਾਂਗੇ ਪੁੰਚਾਂਗੇ, ਤੇ ਇੱਕ ਵਿਚਾਰ ਗੁਰਮੁਖੋ ਇਹ ਹੈ ਬਈ ਇੱਕ ਹੁੰਦਾ ਕੱਚਾ ਧਨ ਤੇ ਇੱਕ ਹੁੰਦਾ ਸੱਚਾ ਧਨ। ਕੱਚਾ ਧਨ ਕਿਹਾ ਗਿਆ ਰਿਜ਼ਕ ਨੂੰ ਤੇ ਸੱਚਾ ਧਨ ਕਿਹਾ ਗਿਆ ਨਾਮ ਨੂੰ। ਜੇ ਮੈਨੂੰ ਪੁੱਛੋ ਵੀ ਜਿੰਨੀ ਕੁ ਮੈਨੂੰ ਹੁਣ ਤੱਕ ਗੁਰਮਤ ਸਮਝ ਵਿੱਚ ਆਈ ਹੈ, ਮੈਨੂੰ ਨਹੀਂ ਪਤਾ ਮੈਂ ਕਿੰਨਾ ਕੁ ਦਰੁਸਤ ਹਾਂ। ਤੇ ਸਿੱਖ ਦੀ ਜਿਹੜੀ ਜ਼ਰੂਰਤ ਹੈ ਉਹ ਦੋਵੇਂ ਧਨ ਨੇ, ਕੱਚਾ ਵੀ ਤੇ ਸੱਚਾ ਵੀ। ਇੱਥੇ ਰੂਹੇ ਜ਼ਮੀਨ ਤੇ ਧਨ ਤੋਂ ਬਿਨਾਂ ਕਿਸੇ ਦਾ ਗੁਜ਼ਾਰਾ ਨਹੀਂ, ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਬਿਲਕੁਲ ਗੁਜ਼ਾਰਾ ਨਹੀਂ। ਇਸ ਵਾਸਤੇ ਗੁਰਬਾਣੀ ਨੇ ਕਿਹਾ ਵੀ ਗ੍ਰਹਿ ਸ਼ੋਭਾ ਜਾਂ ਕਹਿ ਰਹੇ ਨਾਹੀਂ ਆਵਤ ਪਈਆ ਖੁਦੇ ਜਾਣ। ਭਾਈ ਜਿਸ ਘਰ ਵਿੱਚ ਸ਼ੋਭਾ ਨਹੀਂ, ਜਿਸ ਘਰ ਵਿੱਚ ਰਿਜ਼ਕ ਨਹੀਂ, ਜਿਸ ਘਰ ਵਿੱਚ ਧਨ ਦੋ। ਅੱਛਾ ਮੰਨ ਲਿਆ ਵੀ ਕੋਈ ਮਹਿਮਾਨ ਆਇਆ, ਉਹਨੇ ਬੈਲ ਖੜਕਾਈ, ਅੰਦਰ ਆੜ ਕੇ ਬੈਠ ਗਿਆ, ਸੋਫੇ ਤੇ ਬਿਠਾ ਦਿੱਤਾ, ਗ੍ਰਿਸ਼ਤੀ ਕੋਲੋਂ ਚਾਹ ਵੀ ਨਾ ਸਰੇ, ਸ਼ਰਬਤ ਵੀ ਨਾ ਸਰੇ, ਤੇ ਜਾਣ ਵਾਲੇ ਨੇ ਤੇ ਨਹੀਂ ਕਹਿਣਾ ਵੀ ਕਿਉਂ ਨਹੀਂ ਸੇਵਾ ਕੀਤੀ, ਪਰ ਮਹਿਸੂਸ ਜ਼ਰੂਰ ਹੁੰਦਾ। ਜਾਣ ਵਾਲੇ ਨੂੰ ਘੱਟ ਹੁੰਦਾ, ਜਿਹਦੇ ਘਰੋਂ ਕੋਈ ਸੁੱਚੇ ਮੂੰਹ ਤੁਰ ਗਿਆ ਉਹਨੂੰ ਜ਼ਿਆਦਾ ਹੁੰਦਾ। ਫਰੀਦਾ, ਜੇ ਮੈਂ ਹੁੰਦਾ ਵਾਰਿਆ ਮਿੱਤਾਂ ਆਇੜਿਆ, ਫਰੀਦ ਸਾਹਿਬ ਕੋਲ ਨਾ ਕੁਝ ਗੁਰਮੁਖ ਗਏ, ਉਹ ਸੇਵਾ ਬੜੀ ਕਰਦੇ ਸਨ, ਅੱਜ ਕਿਸੇ ਕਾਰਨ ਕਰਕੇ ਕੋਈ ਪਦਾਰਥਾਂ ਨਾਲ ਸੇਵਾ ਨਹੀਂ ਕਰ ਸਕੇ, ਉਹਨਾਂ ਦੇ ਮਨ 'ਚ ਥੋੜ੍ਹੀ ਜਿਹੀ ਮਹਿਲ ਆ ਗਈ। ਆਪ ਜੀ ਦੀ ਅਵਸਥਾ ਬੜੀ ਉੱਚੀ ਸੀ, ਮਨੋਵਿਗਿਆਨੀ ਸਨ, ਉਹਨਾਂ ਪੜ੍ਹ ਲਿਆ ਵੀ ਇਹਨਾਂ ਦੇ ਅੰਦਰ ਵਿਚਾਰ ਕੀ ਚੱਲ ਰਿਹਾ। ਕਹਿ ਲੱਗੇ ਠਹਿਰੋ, ਗੱਲ ਸੁਣ ਕੇ ਜਾਓ, ਬਹਿ ਗਏ। ਕਹਿ ਲੱਗੇ ਸ਼ੱਕ ਨਾ ਕਰੋ, ਅੱਜ ਥੋੜ੍ਹੀ ਮਜਬੂਰੀ ਸੀ, ਜੇ ਮੇਰੇ ਕੋਲ ਹੁੰਦਾ ਨਾ ਮੈਂ ਲੁਕਾਉਣਾ ਨਹੀਂ ਸੀ, ਜੇ ਮੈਂ ਹੁੰਦਾ, ਜੇ ਮੇਰੇ ਕੋਲ ਹੁੰਦਾ ਵਾਰਿਆ ਮੈਂ ਤੁਹਾਡੇ ਤੋਂ ਕੁਰਬਾਨ ਕਰ ਦੇਣਾ ਸੀ, ਮੈਂ ਤੁਹਾਨੂੰ ਦੇ ਦੇਣਾ ਸੀ, ਮਿੱਤਾਂ ਆਇੜਿਆ ਆਏ ਹੋਏ ਮਿੱਤਰਾਂ ਨੂੰ ਦੇ ਦੇਣਾ ਸੀ, ਤੇ ਜੇ ਮੈਂ ਹੁੰਦੀ ਚੀਜ਼ ਰੱਖਾਂ ਤੇ ਯਾ ਖੁਦਾ ਹੇੜਾ ਜਲੇ ਮਜੀਠ ਜਿਉਂ ਉੱਪਰ ਅੰਗਾ, ਤਾਂ ਮੈਂ ਇਸ ਤਰ੍ਹਾਂ ਸੜਾਂ ਜਿਵੇਂ ਗਿੱਲੀ ਮਲੀ ਸੜਦੀ, ਹੌਲੀ ਹੌਲੀ ਧੁੱਖਦੀ ਹੈ, ਦੁਖੀ ਹੁੰਦੀ ਹੈ, ਮੈਨੂੰ ਇਹ ਸਜ਼ਾ ਮਿਲੇ। ਮਿੱਤਰੋ ਸ਼ੱਕ ਨਾ ਕਰੋ, ਮੇਰੇ ਕੋਲ ਹੈ ਹੀ ਨਹੀਂ ਸੀ। ਇੱਕ ਹੋਰ ਐਗਜ਼ਾਮਪਲ ਇਸ ਸੰਬੰਧ 'ਚ ਕਰਕੇ ਬੇਨਤੀ, ਫਿਰ ਅੱਗੇ ਚੱਲਾਂ। ਇੱਕ ਬੜੇ ਪ੍ਰਸਿੱਧ ਕਵੀ ਹੋਏ ਨੇ ਸਾਡੇ ਦੇਸ਼ ਵਿੱਚ, ਰਹੀਮਨ, ਉਹ ਅਕਬਰ ਦੀ ਫੌਜ ਵਿੱਚ ਜਰਨੈਲ ਸਨ ਤੇ ਕਵੀ ਵੀ ਸਨ, ਤੇ ਕਦੀ ਕਦੀ ਕਵੀ ਦਰਬਾਰ ਕਰਾਉਂਦੇ ਸਨ। ਤੇ ਸੋਚ ਉਹਨਾਂ ਦੀ ਇਹ ਸੀ ਵੀ ਇੱਕ ਤੇ ਦੀਵੇ ਦੇ ਅੱਗੇ ਦੀਵਾ ਰੱਖੀਏ, ਦੀਵਾ ਚਾਨਣ ਤੇ ਕਰਦਾ ਹੈ ਪਰ ਦੀਵੇ ਦੇ ਥੱਲੇ ਤੇ ਹਨੇਰਾ ਹੁੰਦਾ ਨਾ, ਪਰ ਜੇ ਦੋ ਦੀਵੇ ਜਗਾ ਕੇ ਰੱਖ ਦਈਏ ਉਹ ਉਹਦੇ ਹੇਠਲਾ ਹਨੇਰਾ ਪਰਾਂ ਕਰ ਦਿੰਦਾ, ਉਹ ਉਹਦੇ ਹੇਠਲਾ ਹਨੇਰਾ। ਉਹ ਪੰਜ ਪੰਜ ਸੱਤ ਸੱਤ ਦਸ ਦਸ ਪੰਦਰਾਂ ਪੰਦਰਾਂ ਕਵੀ ਸੱਦ ਲੈਂਦੇ, ਕਵੀ ਦਰਬਾਰ ਕਰਾਉਂਦੇ, ਉਹਨਾਂ ਨੂੰ ਭੋਜਨ ਪ੍ਰਸ਼ਾਦਾ ਬਸਤਰ ਲਿਫਾਫੇ ਭਰ ਭਰ ਕੇ ਮਾਇਆ ਦੇ। ਇੱਕ ਦਿਨ ਕਿਤੇ ਪੁੱਛ ਲਿਆ ਉਹਨੇ ਹਾਕਮ ਨੇ ਬਈ ਹਿੰਦੂ ਚੰਗੇ ਹੁੰਦੇ ਨੇ ਕਿ ਮੁਸਲਮਾਨ ਚੰਗੇ ਹੁੰਦੇ ਨੇ। ਤੇ ਉਹ ਥੋੜਾ ਖੁੱਲ੍ਹ ਖਿਆਲੀਆ ਸੀ, ਨਫ਼ਰਤ ਨਹੀਂ ਸੀ ਕਰਦਾ ਹਿੰਦੂਆਂ ਨਾਲ। ਉਹ ਕਹਿਣ ਲੱਗਾ ਜਹਾਂ ਪਨਾ ਮੁਸਲਮਾਨ ਚੰਗੇ ਹੁੰਦੇ ਨੇ ਪਰ ਸਾਰੇ ਹਿੰਦੂ ਵੀ ਮਾੜੇ ਨਹੀਂ ਹੁੰਦੇ। ਉਹਨੇ ਨੌਕਰੀ ਚੋਂ ਕੱਢ ਦਿੱਤਾ, ਨੌਕਰੀ ਚੋਂ ਕੱਢ ਦਿੱਤਾ ਤੇ ਉਹ ਚਿੱਤਰਕੂਟ ਚਲੇ ਗਏ। ਇਹ ਬੜੀ ਪ੍ਰਸਿੱਧ ਜਗ੍ਹਾ ਹੈ, ਗੋਸਵਾਮੀ ਤੁਲਸੀਦਾਸ ਵੀ ਉੱਥੇ ਰਹੇ। ਉਹ ਉੱਥੇ ਪਹੁੰਚਣੇ ਸ਼ੁਰੂ ਹੋ ਗਿਆ ਵੀ ਰਹਿਮਨ ਸਾਹਿਬ ਇੱਥੇ ਆਏ ਨੇ, ਚਲੋ ਕੋਈ ਮਾਲੀ ਮਦਦ ਕਰਨਗੇ। ਤੇ ਜਦੋਂ ਉਹਨਾਂ ਮਦਦ ਨਾ ਕੀਤੀ ਤੇ ਉਹ ਵੀ ਬੜੀ ਹਸਰਤ ਭਰੀ ਨਿਗਾਹ ਨਾਲ ਵੇਖਣ ਵੀ ਇਹਨੇ ਤੇ ਦਿੱਤਾ ਹੀ ਕੁਛ ਨਹੀਂ। ਉਹਨੇ ਫਿਰ ਕਿਹਾ ਵੀ ਉਹ ਰਹੀਮ ਦਰ ਦਰ ਫਿਰੈ, ਜਿਹੜਾ ਰਹੀਮ ਕਵੀ ਦਰਬਾਰ ਕਰਾਉਂਦਾ ਸੀ, ਮੋਟੀ ਤਨਖਾਹ ਮਿਲਦੀ ਸੀ, ਕਵੀਆਂ ਚ ਵੰਡਦਾ ਸੀ, ਹੁਣ ਇਹ ਕਵੀ ਉਹ ਕਵੀ ਨਹੀਂ ਰਿਹਾ। ਮੈਂ ਤੇ ਹੁਣ ਕੰਗਾਲ ਹੋ ਗਿਆ, ਮੈਂ ਤੇ ਮਧੂਕੜੀ ਮੰਗ ਕੇ ਖਾਂਦਾ ਸਗੋਂ। ਵੋ ਰਹੀਮ ਦਰ ਦਰ ਫਿਰੈ, ਮਾਂਗ ਮਧੂਕਰੀ ਖਾਏ, ਯਾਰੋ ਯਾਰੀ ਛੋੜ ਦੋ। ਅਬ ਰਹੀਮ ਵੋ ਨਾਹੇ, ਇਹ ਪਹਿਲਾਂ ਵਾਲਾ ਰਹੀਮ ਨਹੀਂ ਰਿਹਾ। ਪਹਿਲਾਂ ਉਹ ਰਹੀਮ ਸੰਪੰਨ ਸੀ, ਹੁਣ ਇਹ ਰਹੀਮ ਗਰੀਬ ਹੋ ਗਿਆ। ਧਨ ਸਾਡੀ ਰਿਕੁਆਇਰਮੈਂਟ ਹੈ ਗੁਰਮੁਖੋ, ਕੇਵਲ ਗੱਲ ਸਮਝਣ ਦੀ ਬੇਨਤੀ ਕਰਾਂ, ਗੁੱਸਾ ਨਾ ਕਰਿਓ। ਮੈਂ ਕਈਆਂ ਥਾਵਾਂ ਤੇ ਚਰਚ ਵਿੱਚ ਗੁਰਦੁਆਰਾ ਚੱਲਦਾ ਵੇਖਿਆ, ਸਮੈਥਿਕ ਇੰਗਲੈਂਡ, ਇੱਧਰ ਗੁਰੂ ਨਾਨਕ ਸਿੱਖ ਟੈਂਪਲ ਹੈ, ਨਾਲ ਇੱਧਰ ਬਾਬਾ ਗੁਰਦੇਵ ਜੀ ਨੇ ਨਾ ਭਾਈ ਕਿਸ਼ਮਾਦ ਵਾਲੇ, ਉਹਨਾਂ ਦਾ ਨਾਨਕਸਰ ਸਥਾਨ ਹੈ। ਤੇ ਉਹ ਜਦੋਂ ਕਥਾ ਕਰਨੀ ਨਾ ਤੇ ਇੱਦਾਂ ਅੱਗੋਂ ਜਿਹੜਾ ਹਾਲ ਹੈ ਉਹ ਟੇਪਰ ਜਿਹਾ ਬਣਿਆ ਹੋਇਆ ਇੱਦਾਂ, ਤੋ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ ਵੀ ਹਾਲ ਆਪਣਾ ਪੱਧਰ ਨਹੀਂ ਗਾ। ਉਹ ਕਹਿਣ ਲੱਗੇ ਵੀ ਨਹੀਂ ਇੱਦਾਂ ਹੀ, ਤੇ ਮੈਂ ਕਿਹਾ ਇਹਨੂੰ ਪੱਧਰ ਕਰ ਲਓ। ਉਹ ਕਹਿਣ ਲੱਗੇ ਜੀ ਅਸੀਂ ਕਰ ਨਹੀਂ ਸਕਦੇ। ਮੈਂ ਜੀ ਕੀ ਮਤਲਬ? ਉਹ ਕਹਿਣ ਲੱਗੇ ਗਿਆਨੀ ਜੀ ਇਹ ਪਹਿਲਾਂ ਚਰਚ ਸੀ, ਇਹਦੇ ਚਿਹਰਾ ਲੱਗੀਆਂ ਸਨ, ਤੇ ਚਿਹਰਾ ਐਸੇ ਹਿਸਾਬ ਨਾਲ ਵੀ ਪਿਛਲੀ ਲਾਈਨ ਉਦੋਂ ਉੱਚੀ, ਉਦੋਂ ਪਿਛਲੀ ਥੋੜ੍ਹੀ ਜਿਹੀ ਹੋਰ ਉੱਚੀ ਕਰਤੀ ਹੋਰ। ਹੁਣ ਇਹ ਇਹਦੇ ਨਾਲ ਕੰਡੀਸ਼ਨ ਨੇ ਕੁਝ, ਅਸੀਂ ਇਹਦਾ ਜਿਹੜਾ ਉਹ ਬਦਲ ਨਹੀਂ ਸਕਦੇ। ਮੈਂ ਕਿਹਾ ਜੀ ਉਹ ਵੇਚ ਕਿਉਂ ਦਿੱਤੀ? ਕਹਿਣ ਲੱਗੇ ਜੀ ਜਿੰਨੇ ਕੁ ਸਾਈ ਸਨ ਉਹਨਾਂ ਕੋਲੋਂ ਖਰਚੇ ਨਹੀਂ ਸਨ ਪੂਰੇ ਹੁੰਦੇ, ਉਹਨਾਂ ਵੇਚ ਦਿੱਤੀ। ਮੋਰਲ ਆਫ ਸਟੋਰੀ ਕੀ ਹੈ? ਰੱਬ ਦੇ ਘਰ ਵੀ ਖਰਚੇ ਨਾਲ ਚੱਲਦੇ ਨੇ, ਆਖੋ ਸਤਨਾਮ ਸ੍ਰੀ। ਨਹੀਂ ਧਨ ਤੋਂ ਬਿਨਾਂ ਕਿਸੇ ਦਾ ਘਰ ਚੱਲਦਾ। ਇਨਸਾਨ ਦੀ ਗੱਲ ਛੱਡੋ, ਭਗਵਾਨ ਦੇ ਘਰ ਵੀ ਇਸ ਮਾਇਆ ਨਾਲ ਚੱਲਦੇ ਨੇ, ਮੈਨੂੰ ਮਾਫ ਕਰ ਦਿਆ ਜੀ। ਇਹ ਸਾਡੀ ਰਿਕੁਆਇਰਮੈਂਟ ਹੈ, ਇਹ ਸਾਡੀ ਜ਼ਰੂਰਤ ਹੈ, ਇਹ ਤੁਹਾਡੀ ਜ਼ਰੂਰਤ ਹੈ। ਪਰ ਜੀਵਨ ਦਾ ਪ੍ਰਯੋਜਨ ਕੇਵਲ ਕੱਚਾ ਧਨ ਨਹੀਂ ਹੋਣਾ ਚਾਹੀਦਾ, ਇਹ ਵੀ ਗੱਲ ਨਾਲ ਹੈ। ਇਹਨਾਂ ਦੋਹਾਂ ਦਾ ਸੰਤੁਲਨ ਹੋਣਾ ਚਾਹੀਦਾ, ਇਹਨਾਂ ਦੋਹਾਂ ਦਾ ਬੈਲੈਂਸ ਹੋਣਾ ਚਾਹੀਦਾ। ਇਹਨੂੰ ਸੌਖੇ ਢੰਗ ਨਾਲ ਸਮਝਣ ਲਈ ਅਰਜ਼ ਕਰਾਂ ਤੇ ਫਿਰ ਸਮਾਪਤੀ ਕਰਾਂ। ਜਦੋਂ ਗੁਰੂ ਅਮਰਦਾਸ ਮਹਾਰਾਜ ਗੁਰਿਆਈ ਤਖ਼ਤ ਤੇ ਬਿਰਾਜਮਾਨ ਹੋਏ, ਗੋਇੰਦਵਾਲ ਸਾਹਿਬ ਵਸੇਬਾ ਕੀਤਾ, ਤੇ ਗੁਰਮੁਖੋ ਹਜ਼ੂਰ ਨੇ ਇੱਕ ਧਰਮ ਪ੍ਰਚਾਰ ਦੀ ਲਹਿਰ ਪੈਦਾ ਕੀਤੀ, ਤੇ ਖਾਸ ਕਰਕੇ ਉੱਥੋਂ ਪਾਰ ਦੁਆਬੇ ਵੱਲ ਜਾ ਕੇ ਉੱਥੇ ਕੀਰਤਨ ਹੋਵੇ ਪਹਿਲਾਂ ਤੇ ਫਿਰ ਕਥਾ ਮਹਾਰਾਜ ਆਪ ਕਰਨ। ਗੁਰਮਤਿ ਪ੍ਰਚੰਡ ਕਰਨ ਤੋਂ ਬਾਅਦ ਨਾ ਬੜੇ ਧਿਆਨ ਨਾਲ ਬੇਨਤੀ ਸੁਣਨਾ, ਇਹ ਨੁਕਤਾ ਹੈ ਸੰਸਾਰ ਵਿੱਚ ਕਿਵੇਂ ਰਹਿਣਾ ਹੈ, ਕਿੰਨਾ ਕੁ ਧਨ ਕਮਾਉਣਾ ਹੈ, ਧਨ ਕਮਾਉਣ ਤੋਂ ਸਿਵਾ ਹੋਰ ਕੀ ਕਰਨਾ ਹੈ। ਗੱਲ ਸਮਝ ਆਵੇਗੀ ਆਸਾਨੀ ਨਾਲ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਅਖੀਰ ਵਿੱਚ 2 ਮਿੰਟ, 3 ਮਿੰਟ, 5 ਮਿੰਟ ਹਰ ਨਗਰ ਵਿੱਚ ਮਹਾਰਾਜ ਇੱਕ ਗੱਲ ਪ੍ਰਚੰਡ ਕਰਨ, ਬਈ ਸਾਧ ਸੰਗਤ ਗੁਰੂ ਅੰਗਦ ਸਾਹਿਬ ਦੇ ਹੁਕਮ ਨਾਲ ਬਿਆਸ ਦਰਿਆ ਦੇ ਕਿਨਾਰੇ ਤੇ ਗੋਇੰਦੇ ਖੱਤਰੀ ਦੇ ਨਾਂ ਤੇ ਗੋਇੰਦਵਾਲ ਨਗਰ ਵਸਾਇਆ। ਬੜੇ ਟਿਕਾਣੇ ਦਾ ਨਗਰ ਹੈ, ਦਿੱਲੀ ਤੋਂ ਲਾਹੌਰ ਤੇ ਲਾਹੌਰ ਤੋਂ ਦਿੱਲੀ ਜਾਣ ਵਾਲੇ ਲੋਕ ਬਿਆਸ ਦਾ ਪਤਨ ਮੋਸਟਲੀ ਗੋਇੰਦਵਾਲ ਤੋਂ ਪਾਰ ਕਰਦੇ ਨੇ। ਦਿਹਾੜੀ 2 ਦਿਹਾੜੀਆਂ ਲੋਕ ਟਿਕ ਜਾਂਦੇ ਨੇ, ਉਹਨਾਂ ਦੀਆਂ ਜ਼ਰੂਰਤਾਂ ਨੇ, ਜੇ ਕੋਈ ਇੱਥੇ ਦੁਕਾਨ ਪਾਏ ਤੇ ਉਹਦੀ ਦੁਕਾਨ ਬੜੀ ਵਧੀਆ ਚੱਲ ਸਕਦੀ। ਇੱਥੋਂ ਦੀ ਜ਼ਮੀਨ ਬੜੀ ਜ਼ਰਖੇਜ਼ ਹੈ, ਬੜੀ ਉਰਵਰਕ ਭਰਪੂਰ ਹੈ, ਜੇ ਕੋਈ ਸੱਜਣ ਇੱਥੇ ਆ ਕੇ ਖੇਤੀ ਕਰਨੀ ਚਾਹੇ ਤੇ ਖੇਤੀ ਵੀ ਕਰ ਸਕਦਾ। ਇੱਥੇ ਨੌਕਰੀਆਂ ਦੇ ਵੀ ਵਸੇਬੇ ਨੇ। ਜਦੋਂ ਸਰੋਂ ਦੇ ਤੇਲ ਦੀ ਜ਼ਰੂਰਤ ਪਈ ਤੇ ਇੱਥੇ ਸੁਨੇਹਾ ਆਇਆ ਨਾ ਪੰਜਾਬ, ਤੇ ਗੋਇੰਦਵਾਲ ਬੈਲਟ ਨੇ ਕਿਹਾ ਸੀ ਵੀ ਜੇ ਤੁਸੀਂ ਨਹਿਰ ਪੁੱਟ ਦਿਓ ਨਾ ਇੱਥੋਂ ਲੈ ਕੇ ਦਿੱਲੀ ਤੱਕ, ਤੇ ਅਸੀਂ ਉਹਦੇ ਵਿੱਚ ਪਾਣੀ ਵਾਂਗੂ ਤੇਲ ਵਹਾ ਦਿਆਂਗੇ। ਇੱਥੋਂ ਅਨੁਮਾਨ ਲਾਓ ਬਈ ਜ਼ਮੀਨ ਕਿੰਨੀ ਉਰਵਰਕ ਭਰਪੂਰ ਹੋਵੇਗੀ, ਕਿੰਨੀ ਜ਼ਰਖੇਜ਼ ਸੀ, ਲੋਕ ਕਿੰਨੇ ਮਿਹਨਤੀ ਸਨ। ਉਦੋਂ ਬਰਾਨੀ ਫਸਲਾਂ ਹੁੰਦੀਆਂ ਸਨ, ਮੂੰਜੀ ਕਣਕ ਵਾਲੀ ਗੱਲ ਤਾਂ ਹੈ ਨਹੀਂ ਸੀ, ਜੁੜੇ ਰਿਹਾ ਜੇ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ। ਜਿਹੜੇ ਨਗਰ ਵਿੱਚ ਵੀ ਜਾਣ ਮਹਾਰਾਜ ਇਹ ਪ੍ਰੇਰਨਾ ਕਰਨ ਬਈ ਪਰਿਵਾਰਾਂ ਸਮੇਤ ਆਓ, ਕਿਰਤਕਾਰ ਕਰੋ, ਸਵੇਰੇ ਸ਼ਾਮ ਸੰਗਤ ਵਿੱਚ ਬੈਠ ਕੇ ਆਤਮਕ ਖੁਰਾਕ ਲਵੋ, ਪੰਗਤ ਵਿੱਚ ਬੈਠ ਕੇ ਸਰੀਰਕ ਖੁਰਾਕ ਲਓ, ਕੋਈ ਖੇਤੀ ਕਰੋ, ਕੋਈ ਹਟਵਾਣੀਆਂ ਬਣ ਜਾਓ, ਕੋਈ ਕਾਰੋਬਾਰ ਕਰੋ, ਕੋਈ ਕੁਝ ਕਰੋ, ਨਾਲੇ ਲੋਕ ਸੁਖੀ ਨਾਲੇ ਪ੍ਰਲੋਕ ਸੁਵੇਲਾ। ਹਜ਼ੂਰ ਪ੍ਰਚਾਰ ਕਰਕੇ ਵਾਪਸ ਆ ਗਏ, ਉਧਰੋਂ ਬੌਲੀ ਸਾਹਿਬ ਦੀ ਸੇਵਾ ਲੱਗ ਗਈ। ਮਹਾਰਾਜ ਦੀ ਪ੍ਰੇਰਨਾ ਕਰਕੇ ਦੁਆਬੇ ਚੋਂ ਸਿੱਖਾਂ ਦਾ ਇੱਕ ਜਥਾ ਗੋਇੰਦਵਾਲ ਆ ਗਿਆ। ਦਿਹਾੜੀ ਸੇਵਾ ਕਰਨੀ, ਸਵੇਰੇ ਸੰਗਤ ਵਿੱਚ ਬਹਿਣਾ ਆਸਾ ਕੀ ਵਾਰ, ਫਿਰ ਗੁਰੂ ਸਰੂਪ ਸਾਧ ਸੰਗਤ ਜੀ ਪੰਗਤ ਵਿੱਚ ਬਹਿ ਕੇ ਭੋਜਨ ਛਕ, ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਹਜ਼ੂਰ ਬੈਠੇ ਸਨ ਕੋਲ ਭਾਈ ਬੱਲੂ ਜੀ, ਸਾਹਮਣਿਓਂ ਇਹ ਜਥਾ ਨਿਕਲਿਆ ਤਾਂ ਭਾਈ ਬੱਲੂ ਨੂੰ ਹਜ਼ੂਰ ਕਹਿਣ ਲੱਗੇ, ਭਾਈ ਬੱਲੂ ਇਹ ਜਥੇ ਨੂੰ ਮੇਰੇ ਕੋਲ ਸੱਦ ਕੇ ਲਿਆ।
1: ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ। ਇੱਕ ਵਾਰੀ ਪਿਆਰ ਨਾਲ ਫਿਰ ਆਖੋ ਸਤਨਾਮ ਸ੍ਰੀ। ਭਾਈ ਬੱਲੂ ਜੀ ਸੱਦ ਕੇ ਲੈ ਆਏ। ਹਾਂ ਭਾਈ ਗੁਰਸਿੱਖੋ, ਜਦੋਂ ਮੈਂ ਤੁਹਾਡੇ ਨਗਰਾਂ ਵਿੱਚ ਗਿਆ ਤੇ ਤੁਹਾਨੂੰ ਪ੍ਰੇਰਨਾ ਕੀਤੀ ਵੀ ਪਰਿਵਾਰਾਂ ਸਮੇਤ ਇੱਥੇ ਆਵੋ, ਤੁਸੀਂ ਆਏ ਹੋ, ਜੀ ਆਇਆ, ਪਰਿਵਾਰਾਂ ਨੂੰ ਕਿਉਂ ਨਹੀਂ ਲਿਆਏ? ਆਖਣ ਲੱਗੇ ਮਹਾਰਾਜ ਨਹੀਂ, ਪਰਿਵਾਰਾਂ ਨੂੰ ਤਾਂ ਅਸੀਂ ਨਹੀਂ ਲਿਆਏ, ਨਾ ਹੀ ਅਸੀਂ ਲਿਆਉਣਾ। ਕਿਉਂ? ਮਹਾਰਾਜ ਪਰਿਵਾਰ 'ਤੇ ਜੰਜਾਲ ਹੁੰਦੇ ਨੇ, ਪਰਿਵਾਰ 'ਤੇ ਖਲਜਗਣ ਹੁੰਦੇ ਨੇ। ਮਹਾਰਾਜ ਕਹਿਣ ਲੱਗੇ ਨਹੀਂ, ਪਰਿਵਾਰ ਖਲਜਗਣ ਨਹੀਂ ਹੁੰਦੇ, ਮੇਰੇ ਦੋ ਬੇਟੀਆਂ ਨੇ, ਦੋ ਬੇਟੇ ਨੇ, ਮੇਰੀ ਧਰਮ ਪਤਨੀ ਹੈ, ਮੇਰੀਆਂ ਰਿਸ਼ਤੇਦਾਰੀਆਂ ਕਬੀਲਦਾਰੀ ਹੈ, ਮੇਰਾ ਸ਼ਰੀਕਾ ਹੈ, ਬਰਾਦਰੀ ਹੈ, ਮੈਂ ਗੁਰੂ ਨਾਨਕ ਦੀ ਗੱਦੀ ਦੀ ਸੇਵਾ ਵੀ ਨਾਲ ਨਾਲ ਹੈਂਡਲ ਕਰ ਰਿਹਾ, ਇੱਦਾਂ ਦੀ ਕੋਈ ਗੱਲ ਨਹੀਂ। ਉਹ ਜਿਹੜਾ ਦੁਆਬੀਆਂ 'ਚੋਂ ਮੁਖੀਆ ਸੀ ਨਾ, ਉਹ ਕਹਿਣ ਲੱਗਾ ਨਹੀਂ ਮਹਾਰਾਜ, ਪਰਿਵਾਰ ਨੇ ਅਸੀਂ ਪਰਿਵਾਰ 'ਤੇ ਖਲਜਗੜ ਹੁੰਦੇ। ਹੁਣ ਧਿਆਨ ਦੇਣਾ, ਜਦੋਂ ਇਹ ਸਿਚੁਏਸ਼ਨ ਬਣਦੀ ਹੈ ਉਦੋਂ ਦੋਵੇਂ ਧਿਰਾਂ ਬਜਿੱਦ ਹੋ ਜਾਂਦੀਆਂ ਨੇ, ਉੱਥੇ ਬਹਿਸ ਸ਼ੁਰੂ ਹੋ ਜਾਂਦੀ। ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਨਹੀਂ ਕੀਤਾ। ਜਦੋਂ ਇਹ ਸਿਚੁਏਸ਼ਨ ਬਣੀ ਉਹਨਾਂ ਫੌਰਨ ਪੈਂਤਲਾ ਬਦਲ ਲੈਣਾ। ਉਹਨਾਂ ਆਖਿਆ ਚਲੋ ਛੱਡੋ, ਇਸ ਟੌਪਿਕ 'ਤੇ ਫਿਰ ਕਿਸੇ ਦਿਨ ਗੱਲ ਕਰਾਂਗੇ। ਇਹ ਦੱਸੋ, ਜਿੱਦਣ ਤੁਸੀਂ ਇੱਥੇ ਮੇਰੇ ਕੋਲ ਆਏ, ਬਿਆਸ ਦਰਿਆ ਨੂੰ ਕਿਵੇਂ ਪਾਰ ਕੀਤਾ? ਆਖਣ ਲੱਗੇ ਮਹਾਰਾਜ ਅਸੀਂ ਕਿਨਾਰੇ 'ਤੇ ਖੜ੍ਹੇ ਹੋ ਗਏ, ਥੋੜ੍ਹੀ ਦੇਰ ਵੇਟ ਕੀਤੀ, ਮਲਾਹ ਬੇੜਾ ਲੈ ਕੇ ਆ ਗਿਆ, ਅਸੀਂ ਆਪਣੀਆਂ ਬੁਚਕੀਆਂ ਰੱਖ ਕੇ, ਸਮਾਨ ਰੱਖ ਕੇ ਉਹਦੇ ਵਿੱਚ ਚੜ੍ਹ ਗਏ, ਉਹਨੇ ਚੱਪੂ ਲਾਇਆ, ਇੱਧਰ ਆ ਗਿਆ, ਅਸੀਂ ਪਹਾੜਾ ਦੇ ਕੇ ਤੁਹਾਡੇ ਸਥਾਨ 'ਤੇ ਆ ਗਏ। ਹਜ਼ੂਰ ਕਹਿਣ ਲੱਗੇ ਕੋਈ ਇਸ ਤਰ੍ਹਾਂ ਦੀ ਘਟਨਾ ਉੱਥੇ ਵਾਪਰੀ ਹੋਵੇ ਜਿਹੜੀ ਹੁਣ ਤੱਕ ਤੁਹਾਡੇ ਚੇਤੇ ਦੀ ਚੰਗੇਰ 'ਚ ਮੌਜੂਦ ਹੋਵੇ? ਆਖਣ ਲੱਗੇ ਹਾਂ ਮਹਾਰਾਜ, ਇੱਕ ਬੜੀ ਅਜੀਬ ਘਟਨਾ ਵਾਪਰੀ। ਦੋ ਜਣੇ ਖੜ੍ਹੇ ਸਨ ਸਾਡੇ ਤੋਂ ਵੀ ਪਹਿਲਾਂ, ਅਸੀਂ ਪਹਿਲਾਂ ਚੜ੍ਹ ਗਏ, ਉਹ ਪਿੱਛੇ ਰਹਿ ਗਏ। ਜਦੋਂ ਉਹ ਬਹਿਣ ਲੱਗੇ ਤੇ ਮਲਾਹ ਕਹਿਣ ਲੱਗਾ ਵੀ ਤੁਸੀਂ ਨਾ ਬਿਆ ਜੀ। ਉਹ ਕਹਿਣ ਲੱਗੇ ਭਾਈ ਅਸੀਂ ਕਿਉਂ ਨਾ ਬਹੀਏ? ਕਹਿਣ ਲੱਗੇ ਜੇ ਤੁਸੀਂ ਬਹਿ ਤੇ ਬੇੜਾ ਡੁੱਬ ਜਾਏ। ਅਸੀਂ ਵੀ ਉਹਨੂੰ ਕਿਹਾ ਭਾਈ ਇਹ ਤੇ ਸਾਡੇ ਤੋਂ ਵੀ ਪਹਿਲਾਂ ਦੇ ਆਏ ਨੇ। ਉਹ ਕਹਿਣ ਲੱਗਾ ਵੀ ਨਹੀਂ, ਮੈਂ ਇਹਨਾਂ ਨੂੰ ਨਹੀਂ ਬਿਠਾਉਣਾ, ਜੇ ਇਹ ਬਹਿ ਗਏ ਤੇ ਬੇੜਾ ਡੁੱਬ ਜਾਣਾ। ਹਜ਼ੂਰ ਕਹਿਣ ਲੱਗੇ ਤੁਹਾਨੂੰ ਪਤਾ ਉਹਨਾਂ ਨੂੰ ਕਿਉਂ ਨਹੀਂ ਸੀ ਬਿਠਾਇਆ? ਨਹੀਂ ਮਹਾਰਾਜ ਸਾਨੂੰ ਨਹੀਂ ਪਤਾ। ਹੁਣ ਥੋੜ੍ਹਾ ਜਿਹਾ ਸੁਰ 'ਤੇ ਜ਼ਿਆਦਾ ਜ਼ੋਰ ਦਿਆ। ਗੁਰੂ ਅਮਰਦਾਸ ਕਹਿਣ ਲੱਗੇ, ਗੁਰਸਿੱਖੋ, ਕਿਸੇ ਵੀ ਮਲਾਹ ਨੇ ਪੱਤਣ 'ਤੇ ਕੰਡਾ ਨਹੀਂ ਲਾਇਆ ਹੁੰਦਾ ਭਾਰ ਤੋਲਣ ਦਾ, ਸਵਾਰੀਆਂ ਦਾ, ਇਹਦਾ ਕੁਆਂਟਲ, ਇਹਦਾ ਡੇਢ ਕੁਆਂਟਲ, ਇਹਦਾ 50 ਕਿਲੋ। ਉਹਨੇ ਆਪਣੀ ਕਸ਼ਤੀ 'ਤੇ ਇੱਕ ਲੀਕ ਮਾਰੀ ਹੁੰਦੀ ਰੰਗ ਨਾਲ, ਲੋਕ ਚੜ੍ਹਦੇ ਜਾਂਦੇ ਨੇ, ਕਸ਼ਤੀ ਪਾਣੀ ਵਿੱਚ ਉਤਰਦੀ ਜਾਂਦੀ, ਲੋਕ ਚੜ੍ਹਦੇ ਜਾਂਦੇ ਨੇ, ਉਹ ਉਤਰਦੀ ਜਾਂਦੀ, ਚੜ੍ਹਦੇ ਜਾਂਦੇ ਨੇ, ਉਤਰਦੀ ਜਾਂਦੀ, ਕਿਸ਼ਤੀ ਪਾਣੀ 'ਚ ਉਤਰ ਜਾਂਦੀ। ਜਦੋਂ ਪਾਣੀ ਉਸ ਲੀਕ 'ਤੇ ਆ ਜਾਏ, ਉਹ ਹੱਥ ਖੜਾ ਕਰ ਦਿੰਦਾ ਵੀ ਬਸ। ਜੇ ਉਹ ਦੋ ਜਣਿਆਂ ਨੂੰ ਹੋਰ ਬਾ ਲਏ ਤੇ ਜਿਹੜੀ 3 ਉਂਗਲਾਂ 2 ਉਂਗਲਾਂ ਕਿਸ਼ਤੀ ਪਾਣੀ ਤੋਂ ਬਾਹਰ ਹੈ, ਉਹ ਥੋੜ੍ਹੀ ਜਿਹੀ ਹੋਰ ਥੱਲੇ ਉਤਰ ਜਾਏਗੀ, ਦਰਿਆ ਦੇ ਵਿੱਚ ਜਾ ਕੇ ਪਾਣੀ ਦੀ ਛੱਲ ਵਿੱਚ ਆ ਸਕਦੀ ਹੈ। ਔਰ ਉਹ ਪਾਣੀ ਦੀ ਛੱਲ ਵਿੱਚ ਆਉਣ ਨਾਲ ਪੂਰਾ ਪੂਰ ਡੁੱਬ। ਮਹਾਰਾਜ ਸਾਨੂੰ ਹੁਣ ਸਮਝ ਆ ਗਿਆ। ਹਜ਼ੂਰ ਕਹਿਣਗੇ ਤੁਹਾਨੂੰ ਹੁਣ ਵੀ ਸਮਝ ਨਹੀਂ ਆਇਆ। ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਸੀਂ ਸਾਰਾ ਦਿਨ ਗ੍ਰਿਸ਼ਤ ਵਿੱਚ ਡੁੱਬੇ ਰਹੋ, ਕੋਈ ਅਰਜ਼ ਨਹੀਂ। 2 ਘੜੀਆਂ ਵਿੱਚੋਂ ਟਾਈਮ ਕੱਢ ਲਓ, ਸੰਗਤ ਰੂਪੀ ਕਿਸ਼ਤੀ 'ਚ ਆ ਕੇ ਬੈਠ ਜਾਓ, ਇੱਕ ਹੱਥ ਵਿੱਚ ਸੇਵਾ ਦਾ ਚੱਪੂ, ਇੱਕ ਹੱਥ ਵਿੱਚ ਸਿਮਰਨ ਦਾ ਚੱਪੂ, ਮੇਰੀ ਜ਼ਮਾਨਤ ਹੈ ਤੁਹਾਡੀ ਕਿਸ਼ਤੀ ਕਿਨਾਰੇ ਨੂੰ ਚੁੰਮ ਲਏਗੀ। ਜੈਸੇ ਬੋਝ ਭਰੀ ਨਾਵ ਆਂਗਰੀ ਦਵੈ ਬਾਹਰ ਹਵੇ ਪਾਰ ਪਰੈ ਪੂਰ ਸਭੈ ਕੁਸ਼ਲ ਵਿਆਤ ਹੈ। ਤੇ ਗੁਰਮੁਖੋ, ਜੇ ਉਹ 2 ਉਂਗਲਾਂ ਵੀ ਥੱਲੇ ਉਤਰ ਜਾਏ ਤੇ ਲੋਕੀ ਕਹਿੰਦੇ ਪੂਰ ਡੁੱਬ ਗਿਆ। ਉਹ 2 ਉਂਗਲਾਂ ਕੀ ਹੈ? 2 ਘੰਟੇ ਹੋਰ ਲਾ ਜਾ ਲਾ ਲਵਾਂ ਤੇ ਡਾਲਰ 100 ਹੋਰ ਬਣ ਜਾਣਾ। ਨਹੀਂ, ਉਹ 100 ਤੈਨੂੰ ਖਰਾਬ ਕਰੇਗਾ। ਜਿਹੜੇ ਤੂੰ ਸਾਰਾ ਦਿਨ ਮਨਾਏ ਨੇ ਉਹ ਮੁਬਾਰਕ ਨੇ, ਆ ਜਿਹੜੇ 2 ਘੰਟੇ ਹੋਰ ਨੇ ਇਹ ਤੈਨੂੰ ਸਵੇਰੇ ਅੰਮ੍ਰਿਤ ਵੇਲੇ ਨਹੀਂ ਉੱਠਣ ਦੇਣਗੇ, ਇਹ ਤੈਨੂੰ ਇਸ ਵੇਲੇ ਸੰਧਿਆ ਵੇਲੇ ਦੀਵਾਨ ਵਿੱਚ ਨਹੀਂ ਬਹਿਣ ਦੇਣਗੇ। ਇਹ ਸੰਤੁਲਨ ਹੈ, ਇਹਨੂੰ ਬੈਲੈਂਸ ਕਹਿੰਦੇ ਹਾਂ ਅਸੀਂ, ਕਾਚਾ ਧਨ ਤੇ ਸਾਚਾ ਧਨ, ਦੁਨਿਆਵੀ ਧਨ, ਸੰਸਾਰੀ ਧਨ ਤੇ ਨਿਰੰਕਾਰੀ ਧਨ। ਜੈਸੇ ਬੋਝ ਭਰੀ ਨਾਵ ਆਂਗਰੀ ਦਵੈ ਬਾਹਰ ਹਵੈ, ਪਾਰ ਪਰੈ ਪੂਰ ਸਭੈ ਕੁਸ਼ਲ ਬਿਹਾਤ ਹੈ, ਜੈਸੇ ਏਕਾ ਹਾਰੀ ਏਕ ਘਰੀ ਪਾਠਸ਼ਾਲ ਬੈਠ, ਭੋਜਨ ਕੈ ਬਿੰਜ ਨਾਚ ਸਵਾਦ ਕੈ ਆਘਾਤ ਹੈ। ਇੱਕ ਘੜੀ ਆਰਾਮ ਨਾਲ ਬੈਠ ਕੇ ਚਬਾ ਚਬਾ ਕੇ ਭੋਜਨ ਕਰ ਲਈਏ ਤੇ ਬਾਕੀ 8 ਪੈਰ ਨਾ ਵੀ ਕਰੀਏ ਤੇ ਗੁਜ਼ਾਰਾ ਹੋ ਜਾਂਦਾ। ਇੱਕ ਘੜੀ 8 ਪੈਰਾਂ ਦਾ ਗੁਜ਼ਾਰਾ ਕਰ ਦਿੰਦੀ। ਮੰਗਤਾ ਚਲਾ ਗਿਆ ਰਾਜੇ ਦੇ ਦਰਬਾਰ ਵਿੱਚ, ਆਉਣ ਨਹੀਂ ਸਨ ਦੇ ਰਹੇ ਸਿਕਿਉਰਿਟੀ ਵਾਲੇ। ਰਾਜੇ ਨੇ ਵੇਖ ਲਿਆ, ਕਹਿਣ ਲੱਗਾ ਆਉਣ ਦਿਓ। ਅੰਦਰ ਆ ਗਿਆ, ਕੀ ਗੱਲ ਹੈ? ਆਖਣ ਲੱਗਾ, ਜੀ ਗਰੀਬ ਆ, ਰੋਟੀ ਤੋਂ ਵੀ ਆ ਗਿਆ ਤਾਂ ਕੁਝ ਦੇ ਦਿਓ। ਉਹਨੂੰ ਤਰਸ ਆਇਆ, ਉਹਨੇ ਕਾਗਜ਼ ਲੈ ਕੇ ਜ਼ਮੀਨ ਦਾ ਪਟਾ ਲਿਖ ਦਿੱਤਾ। ਜਦੋਂ ਅੰਦਰ ਲੈ ਕੇ ਜਾ ਰਿਹਾ ਸੀ, ਅੰਦਰ ਵੜਿਆ ਤੇ ਭਿਖਾਰੀ ਸੀ, ਬਾਹਰ ਨਿਕਲਿਆ ਤੇ 100 ਏਕੜ ਦਾ ਮਾਲਕ ਸੀ, ਕਿਉਂਕਿ ਪਟਾ ਉਹਦੇ ਹੱਥ ਵਿੱਚ ਸੀ, ਸਣਦ ਸੀ ਰਾਜੇ ਦੀ। ਇੱਕ ਘੜੀ ਨੇ ਉਹਦਾ ਜੀਵਨ ਬਦਲ ਦਿੱਤਾ। ਇੱਕ ਘੜੀ ਭੋਜਨ ਕਰ ਲਈਏ ਤੇ 8 ਪੈਰ ਬੇਫਿਕਰੀ। ਔਰ ਸਾਧ ਸੰਗਤ ਜੀ, ਸਾਰੀ ਕਿਸ਼ਤੀ ਪਾਣੀ ਚ ਉਤਰੀ ਹੋਵੇ ਕੋਈ ਅਰਜ ਨਹੀਂ, 2 ਉਂਗਲਾਂ ਬਾਹਰ ਹੋਵੇ ਤੇ ਪਾਰ ਹੋ ਜਾਂਦੀ ਏ। 8 ਹੀ ਪਹਿਰ 60 ਘੜੀ ਮੈਂ, ਜੋ ਏਕ ਘੜੀ ਸਾਧ ਸਮਾਗਮ ਕਰੇ ਨਿੱਜ ਕਰ ਜਾਤ ਹੈ। ਇਹ ਹੈ ਸੰਤੁਲਨ ਬਣਾਉਣਾ, ਨਹੀਂ ਤੇ ਫਿਰ ਅਵਰਾਂ ਨੂੰ ਨਾ ਸਖਾਲ ਵਿਖਿਆ, ਵਿਖਿਆ ਵਿਆਪਿਆ ਸਗਲ ਸੰਸਾਰ, ਵਿਖਿਆ ਲੈ ਡੂਬੀ ਪਰਿਵਾਰ, ਰੇ ਨਰ ਨਾਵ ਚੌੜ ਤੱਤ ਬੋੜੀ, ਹਰ ਸਿਉਂ ਤੋੜ ਵਿਖਿਆ ਸੰਗ ਜੋੜੀ। ਗੁਰਮੁਖੋ, ਕਿਸ਼ਤੀ ਪਾਣੀ ਵਿੱਚ ਡੁੱਬਦੀ ਏ, ਇਹ ਠੀਕ ਹੈ, ਪਰ ਕਿਸ਼ਤੀ ਤਰਦੀ ਵੀ ਪਾਣੀ 'ਚ। ਇਸ ਲਈ ਸੰਸਾਰ ਤੋਂ ਭਗੌੜੇ ਨਹੀਂ ਹੋਣਾ, ਸਿਰਫ ਕਿਸ਼ਤੀ ਨੂੰ 2 ਉਂਗਲਾਂ ਬਾਹਰ ਰੱਖਣਾ, ਬਾਕੀ ਸਗੋਂ ਜਾਣ ਕੇ ਪਾਣੀ 'ਚ ਡੁੱਬਣੀ, ਗ੍ਰਿਸ਼ਤ ਵਿੱਚ ਡੁੱਬਣੀ, ਪਰਿਵਾਰ ਵਿੱਚ ਡੁੱਬਣੀ, ਤਾਂ ਹੀ ਉਹ ਤਰੇਗੀ, ਨਹੀਂ ਤੇ ਤਰਦੀ ਕਾਹਦੀ ਹੈ। ਰੇ ਨਰ ਨਾਵ ਚੌੜ ਕੱਤ ਬੋੜੀ, ਹਰ ਸਿਉਂ ਤੋੜ ਵਿਖਿਆ ਸੰਗ ਜੋੜੀ, ਸੁਰ ਨਰ ਦਾਧੇ, ਇਸ ਵਿਖਿਆ ਨੇ ਦੇਵਤੇ ਮਨੁੱਖ ਸਾਰੇ ਸਾੜ ਦਿੱਤੇ। ਲਾਗੀ ਆਗ ਨਿਕਟ ਨੀਰ ਪਸ ਪੀ ਵਸਣਾ ਚਾਗ, ਪਾਣੀ ਕੋਲ ਹੀ ਉੱਤੇ ਡੋਲਦਾ ਨਹੀਂ, ਮਹਾਰਾਜ ਕਿਹੜਾ ਪਾਣੀ ਹੈ? ਹਜ਼ੂਰ ਕਹਿਣ ਲੱਗੇ, ਚੇਤਤ ਚੇਤਤ ਨਿਕਸਿਓ ਨੀਰ, ਸੋ ਜਲ ਨਿਰਮਲ ਕਥਤ ਕਬੀਰ। ਜਪਦਿਆਂ ਜਪਦਿਆਂ ਅੰਦਰੋਂ ਨਾਮ ਦਾ ਫੁਹਾਰਾ ਫੁੱਟੇਗਾ ਤੇ ਤ੍ਰਿਸ਼ਨਾ ਦੀ ਅੱਗ ਨੂੰ, ਕ੍ਰੋਧ ਦੀ ਅੱਗ ਨੂੰ ਬੁਝਾ ਦੇਗਾ। ਇਸ ਲਈ ਪਹਿਲਾਂ ਫਾਹਾ ਪਿਆ ਪਾਂਧੇ, ਪਿੱਛੋਂ ਦੇ ਗਲ ਚਾਟੜਿਆ। ਜੇ ਤੂੰ ਕੇਵਲ ਧਨ ਕਮਾਉਣ ਲਈ ਹੋਈ ਇਹ ਬੇਸਿਕ ਐਜੂਕੇਸ਼ਨ, ਇਹ ਸਕਿਲਡ ਐਜੂਕੇਸ਼ਨ ਸਿੱਖੀ ਹੈ, ਸਿਖਾਈ ਹੈ, ਤੇ ਫਿਰ ਜਿਸ ਰਾਹ ਤੇ ਤੂੰ ਤੁਰਿਆ ਉਸੇ ਰਾਹ ਤੇ ਤੇਰੇ ਸਟੂਡੈਂਟ ਤੁਰਨਗੇ, ਸ਼ਾਂਤ ਨਹੀਂ ਹੋਣਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਗਲਤੀਆਂ ਭੁੱਲਾਂ ਜੋ ਮੈਥੋਂ ਬਹੁਤ ਹੋਈਆਂ ਨੇ, ਉਹਨਾਂ ਵਾਸਤੇ ਮੈਂ ਖਿਮਾ ਦਾ ਜਾ ਚੱਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ, ਆਪ ਜੀ ਨੂੰ ਪਵਿੱਤਰ ਬਾਣੀ ਸ਼ਬਦ ਵਿਚਾਰ ਲੜੀਵਾਰ ਕਥਾ ਰਾਹੀਂ ਜੋੜ ਰਹੇ ਸਨ। ਪਾਤਸ਼ਾਹ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਾ ਕੀਰਤਨੀ ਜਥਾ, ਆਪ ਜੀ ਨੂੰ ਕੀਤਾ ਰਾਹੀਂ ਜੋੜਨ ਗਏ ਪਾਸੋਂ ਪਿਆਰ ਦਾ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰਕੈ। ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸ਼ਬਦ ਹੁਜਾਏ, ਤੇਗ ਬਹਾਦਰ ਸਿਮਰਿਆ, ਕਰ ਨਾਉ ਨਿਦ ਆਵੇ ਧਾਏ। ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਦਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂਸ ਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾਵਨ ਕਾ ਸਤਿਕਾਰ, ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ, ਬਿਰਧਗੀ ਪੈਜ ਪੰਥ ਕੀ ਜਿਤੜੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮੱਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਤੁਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਨਿਮਾਣਿਆਂ ਦਿਵਾਨ ਨਿਤਾਣਿਆਂ ਦਿਤਾਣ, ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਨੇ ਬਾਰ ਮਿਹਰਾਨ ਬਖਸ਼ ਕਿਰਪਾ ਕੀਤੀ, ਆਪ ਜੀ ਦੀ ਹਜ਼ੂਰੀ ਸੰਧਿਆ ਬੜੇ ਦੇ ਸੁੰਦਰ ਦੀਵਾਨ ਸਜੇ, ਸਹੀ ਦਿਵਾਨਾ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਵੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਗਾਵਾਂ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ 'ਚ ਵਸਾ ਕੇ ਕਿਰਤਾਰਥ ਕਰਨਾ, ਸੰਗਤ ਦੀ ਹਾਜ਼ਰੀ 'ਤੇ ਲਪੇਟਾ ਕੀਤੀ, ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦ ਕਲਦਾਤਾਂ ਬਖਸ਼ਣੀਆਂ, ਜਪ ਕੀਰਤ ਕੌਰ ਤੂਰ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ, ਬ੍ਰਹਮਜੋਤ ਸਿੰਘ ਧਾਮੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ, ਪਰਿਵਾਰਾਂ ਦੀ ਬੇਨਤੀ ਗੁਰਮੁਸਾਰ ਪ੍ਰਵਾਨ ਕਰਨੀਆਂ, ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਹੈ, ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ, ਬੇਨਤੀਆਂ ਗੁਰਮਸਾਰ ਪ੍ਰਵਾਨ ਕਰਦੇ ਬਖਸ਼ੋ ਲਾਈ, ਸ੍ਰੀ ਮੁਖਵਾਕ ਉਬਰਾਂ ਦਾ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ, ਸਹੀ ਪਿਆਰੇ ਮੇਲ ਜਨਾਮਿਆਂ ਦਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ।

ਆਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ।

ਸੁਣੀ ਹੈ, ਪੜੇ ਸੁਨੇ ਕਿਆ ਹੋਈ, ਜਾਓ ਸਹਿਜ ਨ ਮਿਲਿਓ ਸੋਈ। ਕਿਆ ਪੜੀਐ ਕਿਆ ਗੁਨੀਐ, ਕਿਆ ਵੇਦ ਪੁਰਾਨਾ ਸੁਣੀਐ,

0: ਕੱਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗ ਜੁੜ ਭਾਗੀ ਆਪ ਜੀ ਨੇ ਸੰਦਤ ਵਾਨਾ ਜਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ, ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖ ਜੀ ਬਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸਦਰ ਖੁਆਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮਨ ਲਾਗਾ, ਜਾਮਲ ਜਾਏ ਕਿਰਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਵ। ਨਾਨਕ ਪ੍ਰਭ ਅਵਨਾਸੀ ਤਾਂ ਕੀ ਸੇ ਨ ਬਿਰਥੀ, ਜਾਸੀ ਅਨੰਦ ਘਰੇ ਤ੍ਰਿਦਾਸਾ, ਜਾ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵਨ ਲੱਗਈ ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਾਰ ਦੁਖ ਲੱਗੇ ਨਾ ਭਾਈ, ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ, ਰਾਮ ਨਾਮ ਔਖ ਦੀਆ ਏਕਾ ਲਿਵਲਾਈ ਰਹਾਓ। ਰਾਖ ਲੀਤ ਰੱਖਣ ਹਾਰ ਸਾ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ ਪ੍ਰਭ ਪਈ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋਣਾ ਤੂੰ ਨਹਿ ਸੁੱਟੇ ਨਿਕਟ ਨਾ ਜਾਈ ਉਹ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮੈਂ ਚਿਤਵ ਚਿਤਵਣੀ ਉਦਮ ਕਰੋਠ ਨੀਤ, ਹਰ ਕੀਰਤਨ ਕਾ ਆਹਰੂ ਹਰ ਦਿਹੁ ਨਾਨਕੇ ਮੀਤ। ਸੁਹੇਲਾ ਰਾਗ ਗੌੜੀ ਦੀਵਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈਕਰ ਕੀਰਤ ਆਖੀਆ ਕਰਤੇ ਕਾ ਹੋਏ ਵਿਚਾਰ, ਤਿਤਕਰ ਗਾਵੋ ਸੋਹੇਲਾ ਸਿਵਰਿਓ ਸਿਰਜਣਹਾਰ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹੇਲਾ, ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਓ।

ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਹ ਸਜਣਾ ਸੀਸੜੀਆਂ ਜੋ ਹੋਵੇ ਸਹਿ ਸਿਉ ਮੇਲ, ਘਰ ਘਰ ਹੋ ਪਹੁੰਚਾ ਸਦਰੇ ਨਿਤ ਪਵਨ, ਸੱਦਣ ਹਾਰਾ ਸਿਮਰੀਆ ਨਾਨਕ ਸੇਹ ਦੇ ਆਵਨ, ਰਾਗ ਆਸਾ ਮਹੱਲਾ ਪਹਿਲਾ ਸੇ ਘਰ ਸੇ ਗੁਰ ਸੇ ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ, ਵਿਸੇ ਵਿਸਿਆ ਘੜੀਆ ਪਹਿਰਾ ਥਿੱਤੀ ਵਾਰੀ, ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਰਾਗ ਤਨਾ ਸ੍ਰੀ ਮਹੱਲਾ ਪਹਿਲਾ, ਗਗਨਮੈ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਣ ਚੋਰੋ ਕਰਿਓ ਸਗਲ ਬਿੰਦ ਰਾਏ, ਫੂਲੰਤ ਜੋਤੀ ਕੈਸੀ ਆਰਤੀ ਹੋਏ ਪਖੰਡਣਾ ਤੇਰੀ ਆਰਤੀ, ਅਨਹਤ ਸਬਦ ਵਾਜੰਤ ਪੀਰੀ ਰਹਾਓ, ਸਹਿ ਤਵ ਨੈਣ ਨਨ ਨੈਣ ਹੈ ਤੋਹੇ ਕਹੋ, ਸਹਿ ਸਮੂਰਤ ਨੰਨਾ ਏਕ ਤੋਹੀ, ਸਹਿਜ ਪਦ ਬਿਮਲ ਨਨ ਇਕ ਪਦ, ਗੰਧ ਬਿਨ ਸਹਿਤ ਗੰਧ ਇਵ ਚਲਤ ਮੋਹੀ, ਸਾਮੇ ਜੋਤ ਜੋਤ ਹੈ ਸੋਏ ਤਿਹਦੇ ਚਾਨਣ, ਸਾਮੇ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ, ਹਰ ਚਰਨ ਕਲਮ ਕਰੰਦ ਲੋਭਿਤ ਮਨਵੰਦ, ਨੂੰ ਮੋਹ ਆਹੀ ਪਿਆਸਾ ਕ੍ਰਿਪਾ ਜਲ ਦੇਹੇ, ਨਾਨਕ ਸਾਰੰਗ ਹੋਏ ਜਾਂ ਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕਰੋ ਨਗਰ ਬੋ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖ ਗੁਰ ਪਾਇਆ ਮਨ ਹਰਲੇ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰੰਡੋਦ ਪੁੰਨ ਵੱਡਾ ਹੇ ਰਹਾਓ, ਸਾਗਤ ਹਰ ਸਾਧਨ ਜਾਣਿਆ ਤਨਿਅੰਤਰ ਹੋਮੇ ਕੰਡਾ ਹੇ, ਜਿਉਂ ਜਿਉਂ ਚਲੇ ਚੁਬੇ ਦੁੱਖ ਪਾਵੇ, ਜਮਕਾਲ ਸਹਿ ਸੇ ਡੰਡਾ ਹੇ, ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਾਵ ਖੰਡਾ ਹੇ, ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੇ, ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹਰ ਨਾਮੇ ਹੀ ਸੁਖ ਮੰਡਾ ਹੇ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬਿਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ, ਇਹਾਂ ਘਾਟ ਚਲੂ ਹਰ ਲਾਹਾ ਆਗੇ ਬਸੰ ਸੁਹੇਲਾ, ਆਉਦ ਘਟੈ ਦਿਨ ਸਰਾਣਾ ਰੇ ਮਨ ਗੁਰਮਿਲ ਕਾ ਸਵਾਰੀ ਰਹਾਓ, ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸੇ ਜਗਾਏ ਪੀ ਆਵੈ ਇਹੋ ਰਸ ਕਥ ਕਥਾ ਤਿਨ ਜਾਨੀ, ਜਾਂ ਕੋ ਆਏ ਸੋਈ ਬਿਹਾਜੂ ਹਰ ਗੁਰ ਤੇ ਮਨੇ ਬਸੀਰਾ, ਇਜ ਕਰ ਮਹਿਲ ਪਾਓ ਸੁਖ ਸਹਿਜੇ।

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਮ ਨਿਧਿਆ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਪੁਰ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਰੇ ਆਪ ਜੀ ਦੀ ਹੈ ਜਿਹੜੇ ਸੰਧਾ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾ ਸੁਣੇ ਸੋਹਿਲਾ ਬਾਣੀ ਦੇ ਜਾਪੇ ਸਮੁੱਚੀਆਂ ਸੇਵਾ ਮਨਮੋਦੇ ਭੁੱਲਾਂ ਦੀ ਮਾਫੀ ਬਖਸ਼ੋ ਅਗਾਂਹ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣ ਆਈ ਆਪ ਜੀ ਦੇ ਭਾਣ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਚੱਲ ਕੇ ਬਿਰਾਜ ਮਨ ਸੰਤਾਂ ਨੂੰ ਖੁਸ਼ੀਆਂ ਬਖਸ਼ੋ ਮਿਲ ਜਾਗਰਤਾ ਬਖਸ਼ੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨਾ ਮਿਲਿਆ ਦਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Maria.

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

वाहेगुरु वाहेगुरु वाहेगुरु।

ஒரு

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

जैत सारी महला चौथा कर पहला चौपदे एक ओंकार

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਚੌਥਾ। ਕਰ ਪਹਿਲਾ ਚਾਉ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੇਰੇ ਹੀਰੇ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰੇ ਮਾਥਾ।

ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਥੇ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੂਜੈ ਪ੍ਰਭ ਕੈ ਸਿਮਰਨ ਸਭ ਕਹਿ ਸੁਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸ ਹੈ ਸਾਧਗੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰੈ ਸੇ ਤਨਵੰਤੇ ਪ੍ਰਭ ਕਉ ਸਿਮਰੈ ਸੇ ਪਤਵੰਤੇ ਪ੍ਰਭ ਕਉ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕਉ ਸਿਮਰੈ ਸੇ ਪੁਰਖ ਪ੍ਰਧਾਨ ਪ੍ਰਭ ਕਉ ਸਿਮਰੈ ਸੇ ਬੇ ਮੋਹਤਾਜੇ ਪ੍ਰਭ ਕਉ ਸਿਮਰੈ ਸੇ ਸਰਬ ਕੇ ਰਾਜੇ

ਕਉ ਸਿਮਰਹ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕਹਿ ਸਿਮਰਨ ਕਾਰਜ ਪੂਰੇ ਪ੍ਰਭ ਕਹਿ ਸਿਮਰਨ ਕਬਹ ਨਾ ਝੂਰੇ ਪ੍ਰਭ ਕਹਿ ਸਿਮਰਨ ਹਰ ਗੁਣ ਬਾਨੀ ਪ੍ਰਭ ਕਹਿ ਸਿਮਰਨ ਸਹਿਜ ਸਮਾਨੀ ਪ੍ਰਭ ਕਹਿ ਸਿਮਰਨ ਨਿਹਚਲ ਆਸਨ ਪ੍ਰਭ ਕਹਿ ਸਿਮਰਨ ਕਮਲ ਬਿੰਗ ਆਸਨ ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਾਗਬੇ ਨਿ ਉਪਾਏ ਹਰ ਸਿਮਰਨ ਭੈ ਸਿੱਧ ਜਤੀ ਦਾਤੇ ਹਰ ਸਿਮਰਨ ਨੀਚ ਚਾਹ ਕੁੰਟ ਜਾਤੇ ਹਰ ਸਿਮਰਨ ਤਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ

ਪ੍ਰਭ ਦੀਨਾ। ਹਰ ਹਰ ਜਨ ਕੈ ਉੜ ਸਥਾਨੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਓਤ ਪੋਤ ਜਨ ਹਰ ਸਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਆਠ

ਸਤ ਬੀਸਰਤ ਹੀ ਵੈ ਅਗਨ ਮਾਹੇ ਹੋਮਤ ਪ੍ਰਾਣ ਕਨਕ ਅਸਵ ਹੈ ਵਿਰਪ ਹੂਮਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਾਰ

ਪਿਹਿਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮ ਕਾ ਪਹੁ ਬਿਆਪੈ ਅਣਕ ਜਤਨ ਕਰ ਤ੍ਰਿਸਨ ਨਾ ਤਰਾਪੈ ਭੇਖ ਅਨੇਕ ਅਗਨ ਨਹੀਂ ਬੁਝੈ ਕੋੜ ਉਪਾਵ ਦਰਗੈ ਨਹੀਂ ਸਿਜੈ ਛੂਟ ਸਨਾਹੀ।

ਅੰਤਰ ਜਾਮੀ ਆਪਣੀ ਗਤ ਮਿਦ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਕਬਰ ਨਾ ਜਾਣ ਸਕੋਏ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ।

ਨਾਮ ਸਲੋਕ ਨਿਰਗੁਣ ਯਾਰ ਅਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆ ਤਿਸ ਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ।

ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤ੍ਰ ਕਰ ਮਾਨੇ ਜੋ ਹੋਵਣ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸ੍ਰਮ ਕਰੈ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਗਰਤਵ ਪ੍ਰੀਤ ਪਸਮ ਸੰਗ ਹੋਏ ਅੰਧ ਕੂਪ ਮੈਂ ਪਤਦ ਬਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ ਕਰਤੂਤ ਪਸੂ ਕੀ ਮਾਸ ਜਾਤ ਲੋਕ ਪਚਾਰ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਵਾਇਆ ਸਭ ਸਨਾਹੇ ਕਛ ਕਰੇ ਛੁਪਾਇਆ

ਬਲੈਲਾਈ ਮਿਥਿਆ ਤਨ ਤਨ ਕੁਟਮ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋ ਮਨ ਤਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ

ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮ ਰਹੋ ਤਿਸ ਰਸਨਾ।

ਹੈ। ਜਿਹ ਪ੍ਰਸਾਦ ਸੁਣਹਿ ਕਰਨਾਦ, ਜਿਹ ਪ੍ਰਸਾਦ ਪੇਖੇ ਬਿਸਮਾਦ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਸਤ ਕਰ ਚਲ ਹੈ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪਰਮ ਗਤ ਪਾਵੇ, ਜਿਹ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਂਘੇ,

ਰਾਸ਼ਟਰਪਤੀ ਸਾਧ ਕੈ ਸੰਗ ਮੁਖ ਉਜਲ ਹੋਦ ਸਾਧ ਸੰਗ ਬਲ ਸਗਲੀ ਖੋਦ ਸਾਧ ਕੈ ਸੰਗ ਮੇਟੈ ਅਭਿਮਾਨ ਸਾਧ ਕੇ ਸੰਗ ਪ੍ਰਗਟੇ ਸੋ ਗਿਆਨ ਸਾਧ ਕੇ ਸੰਗ ਬੁਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਿਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ ਸਾਧ ਕੇ ਸੰਗ ਅਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ

ਸਾਧ ਸੁਣ ਰਸੈ ਸਾਧ ਕੇ ਸੰਗ ਸੁਣੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧ ਕੇ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰਪਰ ਨਿਸਤਰੈ ਸਾਧ ਕੇ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਟ ਘਟ ਡੀਠਾ

ਭਾਵਕਾ ਸਹਿ ਸੁਪਾਹੁ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈ ਨ ਲਾਗੇ ਜਲਮ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾ ਜੈ ਧਾਰੁ ਪ੍ਰਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਵਿਮਾਨ ਬ੍ਰਹਮ ਗਿਆਨੀ ਉਚਤੇ ਉੱਚਾ ਮਨ ਆਪਣੇ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਹਿ ਨਾਨਕ ਜਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕਿਰੀ ਨਾਥ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰਮਾਇਆ ਬ੍ਰਹਮ ਗਿਆਨੀ ਤੇ ਕਸ਼ ਬੁਰਾ ਨ ਪਹਿਆ ਬ੍ਰਹਮ ਗਿਆਨੀ ਸਦਾ ਸੁੰਦਰ ਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟੇ ਅੰਮ੍ਰਿਤ ਬਰਸੀ

ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾਨੰਦ ਤਹ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬੇਖਾਟੀ ਤੈਸਾ ਮਾਨ ਤੈਸਾ ਵਿਮਾਨ ਤੈਸਾ ਰੰਗ ਤੈਸਾ ਰਾਜਾਨ ਜੋ ਵਰਤਾਏ ਸਾਈ ਜੁਗਤ ਨਾਨਕ ਪੁਰਖ ਕਹੀ ਹੈ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਆਖੈ ਤੈਸਾ ਤਿਨ ਆਉ ਆਪੇ ਕਰਨ ਕਰਾਵਨ ਜੋਗ ਪ੍ਰਭ ਭਾਵੈ ਸੋਈ ਫੁਨ ਹੋਗ ਪਸਰਿਓ ਆਪ

ਨਿਹਾਲ, ਸਿਮਰ ਸਿਮਰ ਨਾਨਕ ਭੈ ਨਿਹਾਲ, ਸਲੋਕ ਉਸਤਤ ਕਰੇ ਅਨੇਕ ਜਨ ਅੰਤਨ ਪਾਰ ਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨ ਪ੍ਰਕਾਰ ਅਸਤਪਦੀ, ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਪੈ ਤੀਰਥ ਵਾਸੀ, ਕਈ ਕੋਟ ਬਨ ਭ੍ਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ,

ਕੋਹੜ ਪਰਦੇਸ਼ ਪ੍ਰਮਾਹ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨ ਕਰਤੇ ਕੀ ਜਾਨ ਕਰਤਾ ਰਚਨਾ ਕਈ ਕੋੜ ਸਿੱਧ ਜਤੀ ਜੋਗੀ ਕਈ ਕੋੜ ਰਾਜੇ ਰਸ ਭੋਗੀ ਕਈ ਕੋੜ ਪੰਖੀ ਸਰਪੇ ਉਪਾਏ ਕਈ ਕੋੜ ਪਾਥਰ ਬ੍ਰਿਖ ਨੇ ਵਜਾਏ

ਮਹਾਨ ਗਰਭਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜ ਮਹਾਨ ਸੋ ਨਰਕ ਪਾਤੀ ਹੋਵਤ ਸੋ ਆਣ ਜੋ ਜਾਣੇ ਮੈਂ ਜੋ ਬਣਵੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਹੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪ੍ਰਮਾਵੈ।

ਤਾਰਸਪਰੀ ਸੰਤ ਕੇ ਦੁੱਖ ਨੂੰ ਆਰ ਜਾ ਘਟੇ ਸੰਤ ਕੇ ਦੁੱਖ ਨੂੰ ਜਮ ਤੇ ਨਹੀਂ ਛੁਟੈ ਸੰਤ ਕਹਿ ਦੁੱਖ ਨੂੰ ਸੁਖ ਸਭ ਜਾਏ ਸੰਤ ਕਹਿ ਦੁੱਖ ਨੂੰ ਨਰਕ ਮਹਿ ਪਾਏ ਸੰਤ ਕਹਿ ਦੁੱਖ ਨੂੰ ਮਤ ਹੋਏ ਮਲੀਨ ਸੰਤ ਕਹਿ ਦੁੱਖ ਨੂੰ ਸੋਭਾ ਤੇਹੀਨ ਸੰਤ ਕੇ ਹੱਤੇ ਕਉ ਰਾਖੈ ਨਾ ਕੋਏ ਸੰਤ ਕਹਿ ਦੁੱਖ ਨੂੰ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਦੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਾਰੈ ਸੰਤ ਕਹਿ ਦੁੱਖ ਨੂੰ ਤੇ ਮੁਖ ਭਾਵੈ ਸੰਤਨ ਕਹਿ ਦੁੱਖ ਨੂੰ ਕਾਗ ਜਿਉਂ ਲਾਵੈ

ਮਿਲਾ ਸੰਤ ਕਾ ਦੁਖੀ ਅਦ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਪ੍ਰਭਾਈਏ ਸੰਤ ਕਾ ਦੁਖੀ ਉਜੜ ਪਾਈਏ ਸੰਤ ਕਾ ਦੁਖੀ ਅੰਤਰ ਤੇ ਥੋਥਾ ਦਿਓ ਸਾਸ ਬਿਨਾ ਮ੍ਰਿਤ ਕੀ ਲੋਥ ਸੰਤ ਕੇ ਦੁਖੀ ਕੀ ਜੜ ਕਹੇ ਨਾ ਹੈ ਆਪਣ ਬੀਜ ਆਪੇ ਹੀ ਖਾਹੇ ਸੰਤ ਕੇ ਦੁਖੀ ਕੋ ਅਵਰ ਰਾਖਨ ਹਾਰ ਨਾਨਕ ਸੰਤ ਭਾਵੇ ਤਲੈ ਉਬਾਰ ਸੰਤ ਕਾ ਦੁਖੀ ਉਹ ਬੇਲਾਏ ਜਿਉ ਜਲ ਬਿਹੋਣ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜੋ ਪਾਵਕ ਇੰਦਰ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੇ ਕੇਲਾ ਜਿਉ ਬੁਵਾੜ ਤਿਲ ਖੇਤ ਮਾਹੇ ਦੁਹੇਲਾ

ਸੋਧਤ ਸੋਧਤ ਸੋਧਤ ਸੀਧਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹ ਕਿਥੇ ਜਨਮੈ ਨਹ ਕਿਥੇ ਮਰੇ ਆਪਣ ਚਲ ਤੇ ਆਪ ਹੀ ਕਰੇ ਆਮਨ ਜਾਮਨ ਦ੍ਰਿਸ਼ਟਨ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪਿ ਉਥਾਪ ਅਵਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿ ਬ੍ਰਹਿਮੰਡ ਅਲਾਖਿ ਅਭੇਹ ਪੁਰਖ ਪ੍ਰਤਾਪ ਆਪ ਜੀ ਪਾਏ ਤਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤ੍ਰਿਮੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਨ ਪ੍ਰਭ ਕੇ ਸੇਵਕ ਦੁਖ ਸਾਰਣੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸ਼ਬਦ ਜਾਪ ਪਹਿਨ ਹਾਲ ਉਨਕੀ ਸੇਵਾ ਸੋਈ ਲਾਂਘੇ ਜਿਸਨੋ ਕਿਰਪਾ ਕਰੇ ਬਡਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਕਉ ਤੁਮ ਕਰਮਾਨ ਜੋ ਕਿਸ ਕਰੇ ਸੁ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ

ਕੋਟ ਗਹਿ ਸੰਤ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਓ। ਬਿਰਤ ਕਉ ਨਿਵਾਲਣ ਹਾਰ ਭੁਖੇ ਕਉ ਦੇਵਤੇ ਆਧਾਰ ਸਰਬ ਨਿਧਾਨ ਜਾ ਕੇ।

ਤਪ ਮੈਂ ਤਪੀਸ਼ਰ ਗ੍ਰਿਹਤ ਮੈਂ ਭੋਗੀ ਧਿਆਏ ਧਿਆਏ ਭਗਤੇ ਸੁਖ ਪਾਇਆ ਨਾਮ ਤਿਸ ਪੁਰਖ ਕਾ ਕਿਣੇ ਆਮਤਨ ਪਾਇਆ ਜਾ ਕੀ ਲੀਲਾ ਕੀਮਤ ਨਾ ਸਗਲ ਦੇਵ ਹਾਰੇ ਮੰਗਾ ਪੀਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੈ ਸੂਤ।

ਪੂਰੇ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਤਾਰੇ ਸਗਲੇ ਜੰਦ

ਨਿਰੰਕਾਰ ਨਾਮ ਕੇ ਧਾਰੇ ਪ੍ਰਿਆ ਸਭ ਭਵ ਨਾਮ ਕੈ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ।

ਸਭ ਮਾਹਿ ਸਮਾਣੀ ਸਤ ਕਰਮ ਜਾਗੀ ਰਤਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਿਜਾਏ ਤਿਸੇ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ

ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਰ ਫਿਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਣ ਬਿਸਮ ਪਹਿ ਬਿਸਮਾਦ ਜਿਨ ਬੂਝਿਆ ਤਸਾਇਆ ਸਵਾਦ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ ਬਜਨ ਪਦਾਰਥ ਲਹੇ ਹੋਏ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗ ਤਰੈ ਸੰਸਾਰ ਜਨਕਾ ਸੇਵਕ ਸੋਵੜ ਭਾਗੀ ਜਨ ਕੇ

ਪਹਿ ਸਾਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਣ ਹਾਰ ਆਪ ਸਤ ਸਤ ਸਭਧਾਰੀਆਂ ਪੇਗੁਣ ਆਪ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਗਵ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਬਹੁਲ ਪਛਾਨਿਆ।

ਤੇ ਜੀਵਨ ਜੀਆ। ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੇ ਗੁਰ ਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੇ ਜੇ ਵਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢ ਹੈ ਗੁਰ ਪੂਰੈ ਤਾਤੀ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤੇ ਹੈ ਸਾਜਨ ਸੰਦ ਕਰੋ ਹੁਕਾਮ ਆਣ।

ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਹ ਪਾਏ ਕਨੇ ਮੁਖ ਹਰ ਕੇ ਗੁਣ ਗਾਇਨ ਕਰਿਆਨ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋਭਾ ਤਰਵੰਤ ਹਿਰਦੈ ਬਸੇ ਪੂਰਨ ਗੁਰਮੰਤ।

ਕਿਥਾਇ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨਿਡਰ ਕਵਨ ਕਦ ਡਰੇ ਆਪਣ ਚਲ ਤੇ ਆਪ ਕਰਨੇ ਹਾਰ ਨਾਨਕ ਠਾਕੁਰ ਅਗਮੇ ਪਾਰ ਅਬਿਨਾਸੀ ਸੁਖ ਆਪਣੇ ਆਸਨ ਤਹ ਜਨਮ ਮਰਨ ਕਹ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹ ਕਿਸ ਹੋਏ ਜਬ ਅਵਗਾਤੇ ਗੋਚਰ ਪ੍ਰਭੇ ਕਹ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਨ ਗੋਚ ਕੇ ਆਪਣੇ ਰੂਪ ਆਪ ਹੀ ਪਰਜਾ

ਸੁਮਾਰੂ ਜਬ ਆਪਣੀ ਸੋਭਾ ਆਪਣ ਸੰਗ ਬਨਾਈ ਤਬ ਕਵਣ ਮਾਏ ਬਾਪ ਮਿੱਤਰ ਸੁਧ ਪਾਈ ਜਹ ਸਰਬ ਕਲਾ ਪੇ ਪ੍ਰਬੀਨ ਤੈ ਵੇਦ ਦੇਵ ਕਹਾ ਕੁਚੀਨ ਜਬ ਆਪਣੇ ਆਪ ਆਪ ਧਾਰ ਤਉ ਸਗਨ ਅਪ ਸਗਨ ਕਹਾ ਬੀ ਚਾਰੇ ਜਹ ਆਪਣੇ ਉਚੇ ਆਪਣੇ ਆਪ ਨੇਰਾ ਤਹ ਕੌਣ ਠਾਕੁਰ ਕੌਣ ਕਹੀ ਅਚੇਰਾ ਬਿਸਮਣ ਬਿਸਮ ਰਹਿ ਬਿਸ

ਸਲੋਕ ਦੀਅ ਜੰਦ ਕੇ ਠਾਕੁਰ ਆਪੇ ਵਰਤਨ ਹਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਸਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾਤ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਪਹਿਨਾ ਹੀ ਕਛ ਹੋਇਆ ਆਪਣ ਸੂਤ ਸਭ ਜਗਤ ਪਰੋਏ ਜਾ ਕੋ ਪ੍ਰਭ ਜੀ ਆ ਬੁਝਾਏ ਸਚ ਨਾਮ ਸੋ ਜਿਨ ਪਾਏ ਸੋ ਸੁਮਦਰ ਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ।

ਮੇਲੇ ਸਾਧ ਸੰਗ ਬਿਲ ਕਰਹੁ ਨਾਨਦ ਗੁਣ ਗਾਵੋ ਪ੍ਰਭ ਪਰਮਾਨੰਦ ਰਾਮ ਨਾਮ ਤਤ ਕਰਹੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ ਅੰਮ੍ਰਿਤ ਬਦਨ ਹਰ ਕੇ ਗੁਣ ਗਾਵ ਪ੍ਰਾਣ ਤਰਨ ਕਹਿ ਸੁਭਾਵ ਆਠ ਪਹਿਰ ਪ੍ਰਭ ਭਿਖੋ ਨੇਰਾ ਮਿਟੇ ਅਗਿਆਨ ਬਿਨਸੇ ਅੰਧੇਰਾ ਸੁਣ

ਸਾਹਿਬ ਪ੍ਰੀਖਿਆ ਮਨ ਤਨ ਨਾਮ ਜਪ ਹਲੇ ਬਲਾਏ ਦੁਖ ਦਰਦ ਮਨ ਤੇ ਪਹੋ ਜਾਏ ਸੱਚ ਵਪਾਰ ਕਰ ਹੋ ਵਪਾਰੀ ਦਰਗੈ ਨਿਭੇ ਖੇਪ ਤੁਮਾਰੀ ਏਕਾ ਟੇਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੇ ਜਾਹੇ ਤਿਹ ਤੇ ਦੂਰ ਕਹਾਂ ਕੋ ਜਾਏ ਬ੍ਰੇ ਰਾਖਨ ਵਾਰ ਤਿਆਹ ਨਿਰਪਾਉ ਜਪੈ ਸਗਲ ਪਹੋ ਮਿਟੈ ਪ੍ਰਭ ਕਿਰਪਾ ਮਨ ਹੋਵਤ ਸੁਖ ਚਿੰਤਾ ਜਾਢਾ ਗੁਰ ਸੂਰਾ ਨਾਨਕ ਤਾਂ ਕੇ ਕਾਜ ਪੂਰਾ ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖ ਉਦਰਤ ਸ੍ਰਿਸ਼ਟ।

ਸਾਧ ਸੰਗ ਨਾਨਕ ਕਰਤੇ ਹਰ ਸਲੋਕ ਗਿਆਨ ਅੰਜਨ ਗੁਰ ਦੀ ਆ ਗਿਆਨ ਦੇਹਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰਬਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਗਲ ਸਿਮਿਗਰੀ ਏਕ ਸਕੜ ਮਾਹਿਨ ਕਰਾਂਗਨਾ ਨ ਦ੍ਰਿਸ਼ਟਾ ਹੈ ਨਾਉ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਸਕਾ ਬਿਸਰਾਮ ਸੁਨ ਸਮਾਧ ਅਣਹ ਤੈਨਾਦ ਕਹਿ ਨ ਜਾਈ।

ਤੈ ਸਿੱਧ ਵਿਦਿਆ ਤਾਪ ਜੋਗ ਪ੍ਰਭ ਹਨ ਗਿਆਨ ਸ੍ਰੇ ਚੂਤ ਮਿਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮਦ ਸਕਲ ਦੇਵਦਾਸ ਸੁੰਦਰ ਚਤੁਰ ਤਤ ਕਵੇਤਾ ਸੁੰਦਰ ਸੀ ਏਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕੇ ਮੁਖ ਬਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਹੋ ਨਿਧਾਨ ਜਾਪੈ ਮਨ ਕੋਏ ਸਭ ਯੁਗ ਮਹਿ ਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮ੍ਰਿਤ ਸ਼ਾਸਤ੍ਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੇ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾ ਕੈ ਮਸਤਕ ਕਰਮ ਪ੍ਰਭ

ਸੁਖਮਨੀ ਸਭ ਤੇ ਉਤਾ ਕੀ ਸੋਭਾ ਬਣੀ ਨਾਨਕ ਗੁਣ ਨਾਮ ਸੁਖਮਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚਾਇ ਸੋਚ ਨਾ ਹੋਵਾਈ, ਜੇ ਸੋਚੀ ਲੱਖ ਵਾਰ। ਛੁਪਾਇ ਚੁੱਪ ਨਾ ਹੋਵਾਈ, ਜੇ ਲਾਏ ਰਹਾ ਲਿਵਤਾਰ। ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਸਹਿਸ ਸਿਆਣਪ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈਆ ਹੈ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਭਵਾਈਆ ਹੈ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ।

ਵਿਚਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹਵਾ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋ ਚੋਟਾਂ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਰ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਨ ਪੰਚੇ ਸੋਹੇ ਦਰਰਾ ਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ

ਜਨ ਸੂਤ ਜੇ ਕੋ ਪੁੱਜੈ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾਇ ਹੋਰ ਹੋਰ ਤਿਸਤੇ ਭਾਰ ਤਲੈ ਕਮਨ ਜੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹ ਲੇਖਾ ਲਿਖ ਜਾਣੈ ਕੋਹੇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਹ ਰੂਪ ਕੇਤੀ ਦਾਤ ਜਾਣੇ ਕੌਣ ਕੂਤ

ਤੁਧ ਭਾਵੈ ਸਾਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰਮੁ ਭਕਸਾਰ, ਅਸੰਖ

ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਾਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗਮ ਅਗਮ ਅਸੰਖ ਲੋਹ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ

ਸ਼ਬਦ ਭਾਵ ਹੈ ਸਾਈ ਪਰਿਕਾਰ ਤੂੰ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰੋ ਸੋਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰਨਾ ਲਿਖ ਲੈ ਜਾਹੋ

ਤਾ ਤੀਰਥ ਮਲਨਾਹੋ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੋ ਵੇਲਾ ਵਖਤ ਕਮਣ ਕਮਣ ਥਿਤ ਕਮਣ ਵਾਰ ਕਮਣ ਸਿਲਤੀ ਮਾਹੋ ਕਮਣ ਜਿਤ ਹੋਵਾ ਆਕਾਰ ਵੇਲਾ

ਤਰ ਠੀਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਾ ਲਾਹੀ ਕਿਉਂ ਕਿਉਂ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਅਪਾਓ ਜਾਣੇ ਅਗਾ ਗਿਆ ਨਾ ਸੁਹਾਏ ਪਾ ਤਾਲਾਂ ਪਾ ਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਨ ਕਵਾਤ ਸਹਿਸ ਅਠਾਰਾਂ ਕਹਿਨ ਕਤੇਬਾ ਅਸੁਲਿਕ ਧਾਤ

ਜਾਣੀਆ ਹੈ। ਸਮਦ ਸ਼ਾਹ ਸੁਲਤਾਨ ਗਿਰਹਾ ਸੇ ਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇਤ ਮਨੋ ਨਾ ਵਿਸਰਾ ਹੈ। ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਬਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਹੇ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾਹੋ ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੇ ਸੋਏ ਜੇਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਹੇ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਬੇਕਾਰ ਕੇਤੇ ਲੈ ਲੈ ਮੁੱਕਰ ਪਾਹੇ ਕੇਤੇ ਮੂਰਖਾ ਹੀ ਖਾਹੇ ਕੇਤਿਆਂ ਦੁੱਖ ਭੂਖ ਸਦ ਮਾਰ ਏ ਭੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਹੇ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਭੇ ਕੇ ਜਿਸ ਨੂੰ ਬਖਸ਼ੇ ਸਿਫਤ ਸਾਲਾਹ ਨਾ।

ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠ ਉੱਠ ਜਾਹੇ ਇੱਥੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕਿ ਜਿਸਨੂੰ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚ ਸੋਏ ਜੇ ਕੂ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉਂ ਕਹੀ ਅੰਨ ਕੇਤੇ ਗਾਵਣ ਹਾਰੇ ਗਾਵੇ ਤੁਹਨੂੰ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ ਗਾਵੇ ਇੰਦ ਇੰਦਾਸਨ ਬੈਠੇ ਦੇਵ ਤਿਆਂ ਦਰਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵੇ ਜੋਧ ਮਹਾਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਬਰਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਦਨੂੰ ਗਾਵੇ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭੰਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿ ਨ ਰਜਾਈ ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਦੇਸ ਤਿਸਾ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟਗੜ ਵਾਜੈ ਨਾਦ ਆਬਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾਸਾ।

ਕਰ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਇੱਕ ਦੂਜੀ ਭਾਉ, ਲਖੋ ਹੈ ਲਖੋ ਵਹੇ ਲਖ ਵੀਸ, ਲਖ ਲਗੇੜਾ ਆਖੀਆ ਹੈ ਏਕ ਨਾਮ ਜਗਦੀਸ਼। ਏ ਤਰਾਹਪਤ ਪਵੜੀਆਂ ਚੜੀਆ ਹੋਏ ਇਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ। ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ, ਆਖਣ ਜੋਰ ਚਿੱਪੈ ਨਹਿ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨਸੂਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸਾ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਤਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ।

ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਘਾਟ ਘੜੀਐ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੇ ਪਛੁਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਤਿੱਥੇ ਘੜੀਐ ਸੁਰਾਂ ਸਿੱਧਾਂ ਕੀ ਸੁੱਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹੇ ਮਰੇ ਨਾ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਤਿੱਥੇ ਭਗਤ ਵਸੇ ਕੇ ਲੋਅ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਬਰਭੰਡ ਜੇ ਕੋ ਕਥਾ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਓ ਖਲਾ ਅਗੰਤ ਬਤਾਓ ਭਾਂਡਾ ਭਾਓ ਅੰਮ੍ਰਿਤ ਤਟਾਲ ਘੜੀਐ ਸ਼ਬਦ ਸੱਚੀ ਟਕਸਾਰ

ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਬਰਨ ਜਾ ਤਰਪਾਤ ਨਹਿਨ ਜਿਹੇ ਰੂਪ ਰੰਗਾ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ ਅਚਲ ਮੂਰਤਨ ਭਾਉ ਪ੍ਰਕਾਸ਼ ਅਮਿਤੋਜ ਕਹਿ ਜਾਏ ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਣ ਗਿਣ ਜਾਏ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤਰਣ ਕਹਿਤ ਤਵੈ ਸਰਬਨਾਮ ਕਥੈ ਕਮਨ ਕਰਮ ਨਾਮ ਬਰਨਤ ਸੁਮਤ। ਭੁਜੰਗ ਪ੍ਰਿਆਤ ਛੰਦ ਨਮਸਤਮੰਗ ਅਕਾਲੇ ਨਮਸਤਮੰਗ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੁਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਏ ਨਮਸਤੰਗ ਅਜਾਏ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਧਾਮੰਗ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਅਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਅਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੁ ਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤਿਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੇ ਨਮਸਤੰਗ ਅਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੁਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗੰਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਅਮਜਵੇ ਨਮਸਤਸ ਅਜਵੇ ਅਦੇਸੰਗ ਅਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸ ਦੇਵੈ ਨਮਸਤੰਗ ਅਭੇਵੈ ਨਮਸਤੰਗ ਅਜਨਮੇ ਨਮਸਤੰਗ ਸੁਵਨਮੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਗਿਰਧਾਰੰਗ ਨਮੋ ਸਰਬਧੰਦੇ ਨਮੋ ਸਤਬੰਧੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਭਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ

ਹੈ, ਅਕਾਮ ਹੈ, ਅਤੇ ਹੈ, ਅਭੇ ਹੈ, ਅਜੀਤ ਹੈ, ਅਭੀਤ ਹੈ, ਤ੍ਰਮਾਨ ਹੈ, ਨਿਧਾਨ ਹੈ, ਤ੍ਰਵਰਗ ਹੈ, ਅਸਰਗ ਹੈ, ਅਨੀਲ ਹੈ, ਅਨਾਦ ਹੈ, ਅਜੇ ਹੈ, ਆਜ਼ਾਦ ਹੈ, ਅਜਨਮ ਹੈ, ਅਵਰਨ ਹੈ, ਅਭੂਤ ਹੈ, ਅਪਰਨ ਹੈ, ਅਗੰਜ ਹੈ, ਅਭੰਜ ਹੈ, ਅਜੂਜ ਹੈ, ਅਝੰਜ ਹੈ, ਅਮੀਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ, ਨਿਰਬੂਜ ਹੈ, ਸੂਝ ਹੈ, ਅਕਾਲ ਹੈ, ਅਜਾਲ ਹੈ, ਅਲਾਹ ਹੈ, ਅਜਾ ਹੈ, ਅਨੰਤ ਹੈ, ਮਹੰਤ ਹੈ, ਅਲੀਕ ਹੈ, ਨਿਰਸਰੀਕ ਹੈ, ਨਿਰਲੰਬ ਹੈ, ਅਸੰਭ ਹੈ, ਅਗੰਮ ਹੈ, ਅਜੰਮ ਹੈ, ਅਭੂਤ ਹੈ, ਅਛੂਤ ਹੈ, ਅਲੋਕ ਹੈ, ਅਸ਼ੋਕ ਹੈ, ਅਕਰਮ ਹੈ, ਅਪਰਮ ਹੈ, ਅਜੀਤ ਹੈ, ਅਭੀਤ ਹੈ, ਅਬਾਹ ਹੈ, ਅਗਾਹ ਹੈ, ਅਮਾਨ ਹੈ, ਅਨਿਦਾਨ ਹੈ, ਅਨੇਕ ਹੈ, ਫਿਰ ਏਕ ਹੈ, ਭੁਜੰਗ ਪ੍ਰਿਆਤ ਛੰਦ, ਨਮੋ ਸਰਬਮਾਨੇ ਸਮਸਤੀ ਨਿਧਾਨੇ, ਨਮੋ ਦੇਵ ਦੇਵੇ ਅਭੇਖੀ ਅਭੇਵੇ, ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ ਨਰਸੰਗੀ ਪ੍ਰਮਾਥੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਥ ਨਿਰਥੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸੁਰੂਪੇ ਪ੍ਰਭੰਗੀ ਪ੍ਰਮਾਥੇ, ਸਮਸਤੀ ਵਿਭੂਤੇ ਕਲੰਕ ਵਿਨਾਨੇ ਕਲੰਕੀ ਸੁਰੂਪੇ, ਨਮੋ ਰਾਜ ਨਮੋ ਰਾਜ ਰਾਜੇ ਸੁੰਗ ਪਰਮ ਰੂਪੇ, ਨਮੋ ਜੋਗ ਜੋਗੇ ਸੁੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸੁੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰਪਾਨ ਨਮੋ ਅਸ਼ਤਰਮਾਨ, ਨਮੋ ਪਰਮ ਗਿਆਤਾ ਨਮੋ ਲੋਕ ਮਾਤਾ, ਅਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੋਗੇ ਸੁੰਗ ਪਰਮ ਜੋਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇਤ ਦੇਵੇ ਦੇਵੇ ਸੁਧਰਮੇ, ਨਮੋ ਰੋਗ ਹਰਤਾ ਨਮੋ ਰਾਗ ਰੂਪੇ, ਨਮੋ ਸ਼ਾਹ ਸਾਹੰ ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ, ਨਮੋ ਰੋਗ ਰੋਗੇ, ਨਮੋ ਸੰਗ ਸਨਾਨੇ, ਨਮੋ ਮੰਤ੍ਰ ਮੰਤ੍ਰੰ, ਨਮੋ ਜੰਤ੍ਰ ਜੰਤ੍ਰੰ, ਨਮੋ ਇਸ਼ਟ ਇਸ਼ਟੇ, ਨਮੋ ਤੰਤ੍ਰ ਤੰਤ੍ਰੰ, ਸਦਾ ਸਚਿਦਾਨੰਦ ਸਰਵੰ ਪ੍ਰਣਾਸੀ, ਅਨੂਪੇ ਅਰੂਪੇ ਸਮਸਤੁਲ

ਆਤਨਾ ਜਾਤ ਜਾਗਰ ਜਨਮ ਮਰਨ ਵਿਹੀਨ ਚੱਕਰ ਬਕਰ ਫਿਰੈ ਚਤਰ ਚਕ ਮਾਨੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾ ਪਈ ਜੇ ਜਾਪ ਆ ਦੇਵ ਨਾਦ ਮੂਰਤ ਪਿਓ ਸਭਿਨ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬਿਸਵ ਰਚਿਓ ਸਿਉਂ ਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਦੇਸ਼ ਧਰਮ ਧਾਮ ਸੁ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਂਗਰਾ ਰੰਗ ਜਾਕੇ ਜਾਤ ਪਾਤ ਨ ਰਾਮ ਗਰਭ ਗੰਜਨ ਦੁਸ਼ਟ ਭੰਜਨ ਮੁਖ ਦਾਇ ਕਾਮ ਆਪ ਰੂਪ ਅਮੀਕ ਅਨੁਸਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨਾ ਦੁਰਭ ਅਸੂਤ ਅੰਗਹੀਨ ਭੰਗਨਾਥਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਰ

ਜ਼ਮਾਨੇ ਤਮੀਜ਼ੁਲ ਤੁਮਾਮੇ ਰਜਵਲ ਨਿਧਾਨ ਹੈ ਹਰੀਫੁਲ ਅਜੀਮੇ ਰਜਾਇਕ ਯਕੀਨ ਹੈ ਅਨੇਕ ਉਲ ਤਰੰਗ ਹੈ ਭੇਦ ਹੈ ਅਭੰਗ ਹੈ ਅਜੀਜ਼ੁਲ ਨਿਵਾਜ਼ ਹੈ ਗਨੀਮੁਲ ਖਰਾਜ ਹੈ ਦਰੁਕ ਸਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੂਕਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੋਲ ਸਲਾਮ ਹੈ ਸਦੈਵਲ ਅਕਾਮ ਹੈ ਨਿਰਵਾਸ ਸਰੂਪ ਹੈ ਅਗਾਧ ਹੈ ਅਨੂਪ ਹੈ ਓਮੰਗਾਧ ਰੂਪੇ ਨਾਸ ਰੂਪੇ ਅਰੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਿਵਰਗਮ ਤ੍ਰਿਭਾਤੇ ਅਗੰਜੇ ਅਗਾਧੇ ਸੁਵੰਗ ਸਰਭਾਗੇ ਸੁਸਰਭਾ ਅਨੁਰਾਗੇ ਤ੍ਰਿਭੁਗ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਰਕੰਗ ਪ੍ਰਣਾਸ ਹੈ ਪ੍ਰਥੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੈਵੰਗ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਵਾਹ ਹੈ ਅਨੁਕ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜਾਇ ਹੈ ਅਭਾਇ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਤੰਧ ਹੈ ਅਬੰਧ ਹੈ ਅਭਗਤ ਹੈ ਵਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨੰਤ ਹੈ ਅਲਿਖ ਹੈ ਅਧਿਖ ਹੈ ਅਲੇਖ ਹੈ ਅਭੇਖ ਹੈ ਅਟਾਹ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨੀਲ ਹੈ ਅਨਾਦ ਹੈ ਅਨਿਤ ਹੈ ਸੁਰਿਤ ਹੈ ਅਜਾਤ ਹੈ ਅਜਾਦ ਹੈ ਚਰਪਟ ਛੰਦ ਤਵਾ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਨੰ ਸਰਵੰ ਤ੍ਰਾਨੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਬਲ ਛੰਦ ਤਵਾ ਪ੍ਰਸਾਦ ਨਮੋ ਨਰਕਨਾਸੇ ਸਦੈਵੰ ਪ੍ਰਕਾਸੇ ਅਨੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਥੇ ਸਦਾ ਸਰਵ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਭੰਗੀ ਸਰੂਪੇ ਸਰਭੰਗੀ ਅਨੁਪੇ ਨਾ ਪੋਤਰੈ ਨਾ ਪੁੱਤਰੈ ਨਾ ਸੱਤਰੈ ਨਾ ਮਿੱਤਰੈ ਨਾ ਤਾਤੈ ਨਾ ਮਾਤੈ ਨਾ ਜਾਤੈ ਨਾ ਪਾਤੈ ਨਰਸਾਕੰ ਸਰੀਪੈ ਸਰੀਕੈ ਮਿੱਤੋ ਅਮੀਕੈ ਸਦੈਵੰ ਪ੍ਰਵਾਹ ਹੈ ਅਜਾਇ ਹੈ ਅਜਾ ਹੈ ਭਗਵਤੀ ਛੰਦ ਤਵਾ ਪ੍ਰਸਾਦ ਕੇ ਜ਼ਾਹਰ ਜ਼ਹੂਰ ਹੈ ਕੇ ਹਾਜ਼ਰ ਹਜ਼ੂਰ ਹੈ ਮੈਸੁਲ ਸਲਾਮ ਹੈ ਸਮਸੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਸੁਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜਗ ਰਹੀਮ ਹੈ ਕੇ ਰੋਜੀ ਦਹੰਦ ਹੈ ਕੇ ਰਾਜਗ ਰਹਿੰਦ ਹੈ ਕਰੀਮਲ ਕਮਾਲ ਹੈ ਕੇ ਸੁਨਲ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸ਼ਿਕਨ ਹੈ ਹਿਰਾਸੁਲ ਫਿਕਨ ਹੈ ਕਲੰਕੰ ਪ੍ਰਣਾਸ ਹੈ ਸਮਸੁਲ ਨਿਵਾਸ ਹੈ ਅਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸੁਲ ਜ਼ੁਬਾ ਹੈ ਕੇ ਸਾਹਿਬ ਕਰਾਂ ਹੈ ਕੇ ਨਰਕੰਗ ਪ੍ਰਣਾਸ ਹੈ ਬਹਿਸੁਲ ਨਿਵਾਸ ਹੈ ਕੇ ਸਰਬੁਲ ਗਮਾਨਾ ਮੈਸੁਲ ਰਵਾਨਾ ਤਮਾਮੁਲ ਤਮੀਜ਼ ਹੈ ਸਮਸੁਲ ਅਜ਼ੀਜ਼ ਹੈ ਪਰੰਗ ਬ੍ਰਹਮੀਸ ਹੈ ਸਮਸੁਲ ਅਦੀਸ ਹੈ ਦੇਸੁਲ ਅਲੇਖ ਹੈ ਮੈਸੁਲ ਅਭੇਖ ਹੈ ਜ਼ਮੀਨੁਲ ਜ਼ਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਮਾਲ ਹੈ ਕੇ ਜੁਰਤ ਜਮਾਲ ਹੈ ਕੇ ਚਲੰਗ ਪ੍ਰਕਾਸ਼ ਹੈ ਕੇ ਮਿੱਤੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਅਮਿਤੋ ਪਸਾਹ ਹੈ ਕਿ ਆਤਮ ਪ੍ਰਵਾਹ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਅਭੰਗ ਹੈ ਮਦਭਾਰ ਛੰਦ ਤਵਾ ਪ੍ਰਸਾਦ ਮਨਮਨ ਪ੍ਰਣਾਮ ਗੁਨਗਨ ਮੁਦਾ ਮਰ ਬਰਾ ਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮਨਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਭਵ ਨਾਸ ਮਨਮਨ ਪ੍ਰਕਾਸ਼ ਗੁਨਗਨ ਪ੍ਰਣਾਮ ਜਲਥਲ ਮੁਦਾਮ ਅੰਸ਼ ਅੰਗ ਆਸਨ ਉਪਮਾ ਅਪਾਰ ਗਤਮਿਤ ਉਦਾਰ ਜਲਥਲ ਅਮੰਡ ਦਿਸੁਸ ਅਭੰਡ ਜਲ ਥਲ ਮਹੰਤ ਦਿਸੁਸ ਬੇਅੰਤ ਅਨਭਵਨਾ ਤ੍ਰਿਤਰਤੁਰਾਸ ਆ ਜਾਨ ਬਾਹੁ ਏਕੈ ਸਦਾ ਓਅੰਕਾਰ ਯਾਦ ਕਥਨੀਆ ਨਾਦ ਖਲਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤਚਰ ਨਾਮ ਅੰਸ਼ ਜਗਾਤ ਅਜਨਾ ਬਾਤ ਅਨਝਾਂਜਗਾਤ ਅਨਰੰਜਬਾਤ ਅਨਟੁੱਟ ਭੰਡਾਰ ਅਨਠ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨਬਰਨ ਅਨੰਦ ਦਾਤਾ ਮਹੰਤਰ ਬੋਲ ਮਨਾ ਛੰਦ ਤਵਾ ਪ੍ਰਸਾਦ ਕਰੁਣਾਲਯ ਹੈ ਅਰਕਾਲਯ ਹੈ ਖਲਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਭਾਰਨ ਹੈ ਤ੍ਰਿਤਕੇ ਧਰਨ ਹੈ ਜਾਕੇ ਕਰਨ ਹੈ ਮਨਮਾਨੈ ਹੈ ਜਗ ਜਾਨੈ ਹੈ ਸਰਵੰਗ ਭਰ ਹੈ ਸਰਵੰਕਰ ਹੈ ਸਰਪਾਸੈ ਹੈ ਸਰੁਨਾਸੈ ਹੈ ਕਰੁਣਾਕਰ ਹੈ ਵਿਸ਼ਵੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਿਮੰਡਸ ਹੈ ਕਲਖੰਡਸ ਹੈ ਪਰਤੇ ਪਰ ਹੈ ਕਰੁਣਾਕਰ ਹੈ ਆ ਜਪਾ ਜਪੈ ਅਥਪਾ ਥਪੈ ਅਕਰਤਾ ਕਰਤੈ ਅਮ੍ਰਿਤਾ ਮ੍ਰਿਤੈ ਅੰਮ੍ਰਿਤਾ ਮ੍ਰਿਤੈ ਕਰੁਣਾ ਕਰਤੈ ਅਕਰਤਾ ਕਰਤੈ ਧਰਨੀ ਧ੍ਰਿਤ ਹੈ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਅਕਿਰਤਾ ਕਰਤੈ ਅਮ੍ਰਿਤਾ ਮ੍ਰਿਤੈ ਅਜਬਾ ਕਰਤੈ ਅਮ੍ਰਿਤਾ ਅਮ੍ਰਿਤ ਹੈ ਨਰਨਾਇਕ ਹੈ ਅਗਲਾ ਕਿਰਤੈ ਸਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪ੍ਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਘ ਸਾਂਤ ਰੂਪੇ ਨਮੋ ਪਰਮ ਤੱਤੰ ਅਤੱਤੰ ਸੁਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨ ਨਮੰਤ੍ਰ ਮੰਤ੍ਰ ਨਮੋ ਧਿਆਨ ਧਿਆਨ ਨਮੋ ਜੁੱਧ ਜੁਧੇ ਨਮੋ ਗਿਆਨ ਗਿਆਨ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਵਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸੁਰੂਪੇ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਲੇ ਅਨੰਗੀ ਅਗਾਮੇ ਏਕ ਅਸ਼੍ਰੀ ਛੰਦ ਏਕ ਅਸ਼੍ਰੀ ਛੰਦ ਅਜਾਏ ਅਲਾਏ ਅਭੈ ਅਭੈ ਅਭੂ ਅਜੂ ਅਨਾਸ ਅਗਾਸ ਅਗੰਜ ਅਭੰਜ ਅਲਖ ਅਭਖ

ਭਿੰਨ ਭਿੰਨ ਦੁਇ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਹੇ ਬੇਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੁੱਪਾ ਅੰਡ ਜੇਰ ਸੇਤ ਜਗੀਨੀ ਉਦਭੁਜ ਖਾਨ ਬਹੁ ਰਜਦੀਨੀ ਕਹੂੰ ਫੂਲ ਰਾਜਾ ਹਵ ਬੈਠਾ ਕਹੂੰ ਸਿਮਟ ਭਯੋ ਸੰਗਰੇ ਕੈਠਾ ਸਗਰੀ ਸੁਸ਼ਟਿ ਦਿਖਾਏ ਅਚੰਭਵ ਆ ਜੁਗਾਦ ਸਰੂਪ ਸਿਅੰਭਵ ਅਮ੍ਰਿਤਛਾ ਮੇਰੀ ਤੁਮ ਕਰੋ ਸਿਖ ਉਭਾਰ ਸਿਖ ਸੰਗਰੋ ਦੁਸ਼ਟ ਜਿਤੇ ਉਠ ਵਾ ਤੁਧ ਪਾਤਾ ਸਗਲ ਮਲੇਸ਼ ਕਰੋ ਰਣਘਾਤਾ ਜੀ ਅਸਤੁਤਾ ਵਿਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਾਵੈ ਮਰੇ ਪੁਰਖ ਜਮਨ ਬਗ ਪਰੇ ਤੇ ਹਾਰੇ ਤਿਨਕੇ ਤੁਮ ਸੰਕਟ ਸਭਟਾਰੇ ਜੋ ਕਲ ਕੋਈ ਕਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨ ਐ ਹੈ ਰੱਛਾ ਹੋਏ ਤਾਂ ਏ ਸਭ ਗਾਲਾ ਦੁਸ਼ਟ ਅਰਿਸ਼ਟ ਠਰੇ ਤਤਕਾਲਾ ਕਿਰਪਾ ਦੁਸ਼ਟਨ ਜਾਹੇ ਨਿ ਹਰ ਹੋ ਤਾਂ ਕੇ ਤਾਪ ਤਨਕ ਮੈਂ ਹਰ ਹੋ ਰਿਤ ਸਿਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬ ਸਕੇ ਨਾ ਕੋਈ ਏਕ ਵਾਰ ਜਿਨ ਤੁਮੇ ਸੰਭਾਰਾ ਕਾਲ ਫਾਸਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਉਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਉਹਾਰੀ ਆ ਬਹਾਦੈ ਲਿਹੋ ਉਭਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕਿਲ ਬਿਕ ਸਗਲ ਦੇ ਕੋ ਹਰਤਾ ਦੁਸ਼ਟ ਦੋਖੀਅਨ ਕੋ ਸ਼ੈ ਕਰਤਾ ਸ੍ਰੀ ਅਸਤੁਜਾ ਭਏ ਦਯਾਲਾ ਪੂਰਨ ਕਰਾ ਗ੍ਰੰਥ ਗਾਲਾ ਮਨ ਵਾਂਛਤ ਫਲ ਪਾਵੈ ਸੋਈ ਦੁਖਨਾ ਤਸੇ ਬਿਆਪਤ ਕੋਈ ਅੜਿਲ ਸੁਨੇ ਗੁੰਗ ਜੋ ਜਾਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗਣਾ ਦਿਨਰ ਗੇ ਰਹੇ ਹੋ ਜੋ ਜਾ ਕੀ ਏਕ ਬਾਰ ਚਾਪਈ ਕਹੋ ਕਹੈ ਚਾਪਈ ਸੰਬਤ ਸਤਰੈ ਸਹਿਸ ਪਣਿਜੈ ਅਰਥ ਸਹਿਸਵੰਤੀਨ ਕਹਿਜੈ ਬਹਾਦਰ ਸੁਧੀ ਅਸ਼ਟਮੀ ਰਵਾਰਾ ਤੀਸ ਸਿਧਰ ਗ੍ਰੰਥ ਸੁਧਾਰਾ ਸਵਈਆ

ਸਹਿਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ

ਤਾਰੋ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਹੈ ਘਰ ਤਾਂ ਤੇਰਾ ਹੈ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਬਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਅਗਰ ਸਾਥ ਸੁਖ ਮਨ ਆਏ ਵਸਿਆ ਜਨਿਸ਼ਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ ਦੁਰਗਰਮ ਪਾਇਆ ਤੁਧ ਜਿਨ ਕਾਓ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਵਾ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਵਾ ਬਾਜੋ ਕਿਆ ਕਰੇ ਵੇਚਾਰੀਆ ਤੁਧ ਵਾਸ ਸਮਰੱਥ ਕੋਏ ਨਾਹੀ ਕਿਰਪਾ ਕਰਬਨ ਵਾਰੀਆ ਸਨੋਹਰ ਥਾਉ ਨਾਹੀ ਸ਼ਬਦ ਰਾਗ ਸਵਾਰੀਆ ਕਹੇ ਨਾਨਕ ਲਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨਗਾ ਮੋਹ ਟੁੱਟਾ ਤਿਨਗਾ ਸ਼ਬਦ ਸੱਚਾ ਸਵਾਰਿਆ ਕਹੇ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੈ ਪਾਵੇ ਤਾਂ ਸੋ ਜਨ ਦੇ ਜਿਸ ਨੂੰ ਵਰਗਿਆ ਕਰੇ ਵਿਚਾਰੇ ਕਿ ਭਰਮ ਭੁੱਲੇ ਫਿਰੇ ਦਹਿਦ ਸਖਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਗਤ ਕੀ ਕਰੇ ਕਹਾਣੀ ਕਰੇ ਕਹਾਣੀ ਅਗਤ ਕੇਰੀ ਦੁਆਰੇ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨੇ ਹੋ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਅਗਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੋ ਸੋਣ ਮਨ ਮੇਰਿਆ ਏ ਮਾਇਆ ਮੋਹਣੀ ਜਿਨੇ ਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਦੱਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਇਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਬੂਲੇ ਨਾ ਕੀਚਾ ਜਿਤ ਅੰਤ ਪਸ਼ੂ ਤਾਈਐ ਸਤਿਗੁਰੂ ਕਾ ਉਪਦੇਸ਼ ਹੋ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨਾ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜਨ ਸੋ ਖੇਲ ਤੇਰਾ ਕਿਆ ਕੋ ਆਖ ਵਖਾਣਾ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰੂ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜਨ ਸਬਦ ਤੂੰ ਪਾਏ ਕਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਉੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਾਜ ਤਸ਼ਨਾ ਬਹੁਤ ਨਾਹੀਂ ਬੋਲਣਾ ਖੰਨਿਓ ਤਿੱਖੀ ਵਾਲੋ ਨਿੱਖੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਰਾ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜਗ ਹੋ ਜੁਗ ਨਿਰਾਲੀ ਜਿਉਂ ਤੂੰ ਚਲਾਏ ਤੇ ਚੱਲੇ ਸਵਾਮੀ ਹੋ ਕਿਆ ਹੋਰ ਕਿਆ ਕਿਰਪਾ ਜਨ ਜਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵ ਹੈ ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰ ਹੈ ਸੁਖ ਪਾਵ ਹੈ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਚਲਾਵ ਹੈ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ

ਹਰ ਨਿਤ ਜਪਿਓ ਜੀ ਹੋ ਲਾਹ ਖੱਟਿਓ ਦਿਹਾੜੀ ਇਹੋ ਧੰਨ ਤੇ ਨਾ ਮਿਲਿਆ ਜਨ ਹਰਾਪੇ ਭਾਣਾ ਗਹਿ ਨਾਨਕ ਰਾਸ ਮੇਰੀ ਮਨ ਹੁਆ ਬੰਜਾਰਾ ਇਹ ਰਸਨਾ ਤੂੰ ਅੰਦਰ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਹੋਰ ਤਕਤਾ ਜਿਚਰ

ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕੇ ਸਰੀਰ ਪ੍ਰਵਾਨ ਹੋ ਜਦਲਾਇਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ।

ਅਤੇ ਪਵਿੱਤ ਸਤਿਗੁਰ ਰਹੇ ਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ।

ਜੁਗ ਜੁਗ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਦੀਵਾਨਾਂ 'ਚ ਹਾਜ਼ਰੀ ਪਰ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਜੀ ਦਰਬਾਰ ਵਿੱਚ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਇਆ ਉਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜ ਬਣਾ ਕੇ ਦਰਸ਼ਨਦਾਰੇ ਬਖਸ਼ਿਸ਼ ਕੀਤੇ ਉਪਰੰਤ ਗੁਰੂ ਮਹਾਰਾਜ ਦੇ ਹਜ਼ੂਰ ਸੁਖਨੇ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਨੇਮ ਆਪ ਜੀ ਨੇ ਪਿੱਤਰ ਹੁਕਮ ਸਰਵਣ ਕੀਤੇ ਹਨ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਪਾਸੋਂ ਪਿਆਰ ਸਿਕਾ ਸਰਵਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੇ ਆਪ ਸਾਜਿਓ ਆਪਣੇ ਰਚਿਓ ਨਾਉ ਦੋਈ ਖਿਰ ਸਾਜੀਆ ਕਰਾ ਸੰਡਿਠੋ ਚਾਉ ਦਾਤਾ ਕਰਤਾ ਆਪ ਤੂੰ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਹੀ ਸਭ ਸੇ ਦਿਲ ਐਸੋ ਜਿੰਦਾ ਕਰ ਆਸਨ ਡਿਠੋ ਚਾਉ ਕਰ ਆਸਨ ਡਿਠੋ ਚਾਉ।

Mm.

ਤੈਨੂੰ ਤੇਰੇ ਸਾਹਮਣੇ ਪਾਇਆ।

ਅਕਾਲੇ ਕਾਲਣਾ ਤੇ ਵੇਹੋ ਨਾਮ ਵਿਚਾਰੀਏ, ਐਸੀ ਕਲਣਾ ਖੇਡੀਏ ਚਿੱਤਰ ਕੇ ਗਿਆ ਹਾਰੀਏ, ਬੜਿਆ ਤੁੰਗੇ ਵਿਚਾਰੀਏ ਵਿਚਾਰੀਏ, ਚੱਲੇ ਸੋ ਕੇ ਮਾਰੀਏ ਚੱਲੇ ਸੋ।

0: पछतावना कर अपन पछतावना।
1: तू हर तेरा सब को सब तो दो पाए राम राजे के साथ किसा किस नही सब चलने चलाए जिन तू मिले प्यारे सिद्ध मिले जो हरमन पाए जन नानक सतगुर भेटिया हर नाम तराए।
0: ਸਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੁਰਜਤ ਗੰਢੀ ਸਦਾਵਟ ਇਹ ਜਨੇਊ ਜੀ ਕਾਹੀ ਤਾਂ ਪਾਂਡੇ ਘੱਤ ਨਾ ਟੁੱਟਾ ਨਾ ਮਨ ਲੱਗੇ ਨਾ ਜਲੇ ਨਾ ਜਾ ਧਨ ਸੁਮਾਨ ਨਾਨਕਾ ਜੋ

ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਆੜਕਾ ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਭਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਵੀਰਵਾਰ ਤੋਂ ਆਪਾਂ ਨੇ ਸੰਥਿਆ ਕਲਾਸ ਸ਼ੁਰੂ ਕਰਨੀ ਹੈ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੀਕਰ, ਸੋਮਵਾਰ ਮੰਗਲਵਾਰ ਅਤੇ ਵੀਰਵਾਰ ਸ਼ੁੱਕਰਵਾਰ। ਸੋ 4 ਦਿਨ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਕਲਾਸ ਲਾਉਂਦੇ ਸੀ, ਹੁਣ ਵੀ ਆਪਾਂ ਵੀਰਵਾਰ ਤੋਂ ਆਰੰਭਤਾ ਕਰਨੀ ਹੈ। ਜਿਹੜੀਆਂ ਸੰਗਤਾਂ ਨੇ ਲਾਹਾ ਲੈਣਾ ਆਪ ਜੀ ਲੈ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰ ਜੀ ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ।

ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ। ਹੇ ਮੇਰੇ ਮਨ ਤੂੰ ਅਕਾਲ

ਪਦਾਰਥਾਂ ਦੀ ਵਸਤਰਾਂ ਦੀ ਕਮੀ ਹੋ ਜਾਏ, ਯਾਨੀ ਇੰਨੀ ਵੀ ਸਮਰੱਥਾ ਨਾ ਰਹੇ ਕਿ ਦੋ ਡੰਗ ਪ੍ਰਸ਼ਾਦਾ ਛਕ ਸਕੇ, ਤਨ ਢੱਕ ਸਕੇ, ਵਸਤਰ ਵੀ ਨਾ ਹੋਣ, ਤੇ ਯਤਨ ਬੜੇ ਕਰੇ ਵੀ ਮੈਂ ਵੀ ਚਾਰ ਪੈਸੇ ਕਮਾਵਾਂ, ਮੇਰਾ ਜੀਵਨ ਸੰਪੰਨ ਹੋਵੇ, ਪਰ ਗੱਲ ਨਾ ਬਣੇ, ਕਿਉਂਕਿ ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੈ ਧੀਰ। ਯਤਨ ਕਰੇ ਪਰ ਕਾਮਯਾਬੀ ਨਾ ਮਿਲੇ, ਇੱਥੋਂ ਤੱਕ ਵੀ ਕੋਈ ਧੀਰਜ ਵੀ ਨਾ ਦੇ, ਲੋਕੀ ਵੀ ਕਹਿਣ ਵੀ ਤੇਰਾ ਹੁਣ ਕੁਝ ਨਹੀਂ ਬਣਨਾ।

ਸਿਮਰਨ ਦੀ ਬਰਕਤ ਨਾਲ ਉਹਦਾ ਕਦੀ ਨਾ ਖਤਮ ਹੋਣ ਵਾਲਾ ਜਿਹੜੇ ਰਾਜ ਦਾ ਆਨੰਦ ਹੈ ਉਹਦੇ ਅੰਦਰ ਇਸ ਤਰ੍ਹਾਂ ਦਾ ਆਨੰਦ ਬਣ ਜਾਂਦਾ। ਸਿਮਰਨ ਦੀ ਬਰਕਤ ਨਾਲ ਗਰੀਬੀ ਅਮੀਰੀ ਵਿੱਚ ਰੂਪਾਂਤਰਿਤ ਹੋ ਜਾਂਦੀ ਹੈ। ਆਡ ਦਾਮ ਕੋ ਛੀਪਰ ਹੋਇਓ ਲਾਖੀਣਾ। ਹੁਣ ਤੱਕ ਮਾਲਵੇ ਚ ਧਾਰਨਾ ਲੱਗਦੀਆਂ ਨੇ, ਨਾਮ ਜਪ ਕੇ ਲੱਖਾਂ ਦਾ ਹੋ ਗਿਆ ਤੇ ਛੀਂਬਾ ਅੱਧੀ ਦਮੜੀ ਦਾ। ਇਹ ਸਿਮਰਨ ਦੀ ਬਰਕਤ ਨਾਲ। ਸੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਸਾਨੂੰ ਸਮਝਾਉਣ ਲਈ, ਕਹਿ ਰਹੇ ਨੇ ਮੇਰੇ ਮਨ ਭਜ ਰਾਮ ਨਾਮ ਸਭ ਅਰਥ। ਵਾਹਿਗੁਰੂ ਦਾ ਸਿਮਰਨ ਕਰ, ਉਹਦੀ ਬਰਕਤ ਨਾਲ ਤੈਨੂੰ ਸਾਰੇ ਪਦਾਰਥ ਪ੍ਰਾਪਤ ਹੋ ਸਕਦੇ ਨੇ। ਲੋਕ ਵਿੱਚ ਸੁਖੀ ਕਰਨ ਵਾਲੇ ਵੀ, ਪ੍ਰਲੋਕ ਵਿੱਚ ਸੁਖੀ ਕਰਨ ਵਾਲੇ ਵੀ। ਜਦੋਂ ਗੁਰੂ ਅਮਰਦਾਸ ਮਹਾਰਾਜ ਅਜੇ ਗੁਰੂ ਨਾਨਕ ਦੇ ਤਖਤ ਦੇ ਵਾਰਸ ਨਹੀਂ ਸਨ ਬਣੇ ਸਾਧ ਸੰਗਤ, ਇਸ ਪੰਕਤੀ ਦੀ ਉਹ ਇਤਿਹਾਸਕ ਗਾਥਾ ਬੜੀ ਸੁੰਦਰ ਵਿਆਖਿਆ ਕਰਦੀ ਹੈ। ਤੁਸੀਂ ਜਿੰਨੇ ਤੁਸੀਂ ਇੱਥੇ ਜਾਂ ਆਨਲਾਈਨ ਸਰਵਣ ਕਰ ਰਹੇ ਹੋ, ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ। ਅਜੇ ਸਤਿਗੁਰੂ ਗੁਰੂ ਨਾਨਕ ਦੇ ਤਖਤ ਦੇ ਵਾਰਸ ਨਹੀਂ ਸਨ ਬਣੇ, ਅਜੇ ਸਿੱਖ ਵੀ ਨਹੀਂ ਸਨ ਬਣੇ। ਖਿਮਾ ਕਰਨਾ, ਅਜੇ ਕਰਮ ਕਾਂਡੀ ਸਨ, ਮਨ ਵਿੱਚ ਵਿਰਾਗ ਸੀ, ਵਾਹਿਗੁਰੂ ਜੀ ਦੀ ਪ੍ਰਾਪਤੀ ਦੀ ਤਲਬ ਸੀ, ਪਰ ਕੋਈ ਰਸਤਾ ਨਹੀਂ ਸੀ ਮਿਲ ਰਿਹਾ। ਵੇਖੋ ਵੇਖੀ ਗੰਗਾ ਇਸ਼ਨਾਨ ਕਰਨ ਜਾਣ ਲੱਗ ਪਏ। ਗੰਗਾ ਦਾ ਇਸ਼ਨਾਨ ਗੋਇੰਦਵਾਲ ਸਾਹਿਬ ਤੋਂ ਜਾਣਾ ਹੈ, ਜਿਸ ਵੇਲੇ ਕਰਨ ਲਈ ਜਾਂਦੇ ਨੇ ਤੇ ਰਸਤੇ ਵਿੱਚ ਇੱਕ ਜਗ੍ਹਾ ਆਉਂਦੀ ਕਨਖਲ, ਉੱਥੇ ਇੱਕ ਵਿਅਕਤੀ ਨੇ ਸਰਾਂ ਬਣਾਈ ਹੋਈ ਸੀ, ਥੋੜ੍ਹਾ ਬਹੁਤਾ ਭੋਜਨ ਪ੍ਰਸ਼ਾਦਾ, ਥੋੜ੍ਹਾ ਬਹੁਤਾ ਆਰਾਮ ਦਾ ਪ੍ਰਬੰਧ। ਉਹਦਾ ਨਾਮ ਸੀ ਪੰਡਿਤ ਦੁਰਗਾਦਾਸ। ਉੱਥੇ ਆਉਂਦੇ ਜਾਂਦੇ ਯਾਤਰੀ ਰੁਕਦੇ ਸਨ, ਸ੍ਰੀ ਅਮਰਦਾਸ ਜੀ ਵੀ ਉੱਥੇ ਰੁਕ ਗਏ। ਉਦੋਂ ਅਜੇ ਸਿੱਖ ਨਹੀਂ ਸਨ ਬਣੇ, ਗੁਰੂ ਨਹੀਂ ਸਨ ਬਣੇ, ਕਿਉਂਕਿ ਜਦੋਂ ਗੁਰੂ ਬਣ ਗਏ ਫਿਰ ਤੇ ਉਹਨਾਂ ਨੇ ਕਿਹਾ ਵੀ ਗੰਗਾ ਜਲ ਗੁਰ ਗੋਬਿੰਦ ਨਾਮ ਸਾਡੇ ਲਈ ਤੇ ਸਿਮਰਨ ਹੀ ਗੰਗਾ ਦਾ ਜਲ ਹੈ। ਤੇ ਗੁਰਮੁਖੋ ਉੱਥੇ ਜਿਸ ਵੇਲੇ ਮਹਾਰਾਜ ਵਿਸ਼ਰਾਮ ਕਰ ਰਹੇ ਸਨ ਤੇ ਹਜ਼ੂਰ ਦੇ ਪਾਵਨ ਚਰਨਾਂ ਦੀ ਤਲੀ ਤੇ ਉਹਦੀ ਨਿਗਾਹ ਪਈ ਤੇ ਉਹਨੇ ਸਮੁੰਦਰਕ ਗ੍ਰੰਥ ਪੜਿਆ ਸੀ। ਇੱਕ ਜੋਤਿਸ਼ ਦੀ ਦੁਨੀਆਂ ਵਿੱਚ ਗ੍ਰੰਥ ਹੈ ਬੜਾ ਪੁਰਾਤਨ, ਉਹਦਾ ਨਾਮ ਹੈ ਸਮੁੰਦਰਕ ਗ੍ਰੰਥ। ਉਹਦੇ ਵਿੱਚ ਕੋਈ ਚੱਕਰ ਚੇਨ ਜਿਹੜੇ ਨੇ ਉਹ ਦੱਸ ਕੇ ਤੇ ਉਹ ਬੰਦੇ ਦਾ ਭਵਿੱਖ ਉਹਦਾ ਇਸ ਤਰ੍ਹਾਂ ਉਹ ਟੇਵੇ ਲਾਉਂਦੇ ਨੇ ਗੁਰਮਤੇ। ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਗੱਲਾਂ ਵੱਲ ਸਾਨੂੰ ਨਹੀਂ ਲਿਜਾਂਦੀ, ਪਰ ਉਹਨੇ ਨਿਗਾਹ ਮਾਰੀ ਤੇ ਆਖਣ ਲੱਗਾ ਮਹਾਰਾਜ ਵੀ ਤੁਹਾਡੇ ਜਿਹੜੇ ਚੱਕਰ ਚੇਨ ਨੇ ਉਹ ਇਸ ਗੱਲ ਦਾ ਪ੍ਰਤੀਕ ਨੇ ਵੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਕੋਈ ਬਹੁਤ ਵੱਡੀ ਸਮਾਜਿਕ, ਧਾਰਮਿਕ ਜਾਂ ਰਾਜਨੀਤਿਕ ਜ਼ਿੰਮੇਵਾਰੀ ਮਿਲੇਗੀ। ਮਹਾਰਾਜ ਮੁਸ਼ਕਰਾ ਪਏ, ਆਖਣ ਲੱਗਾ ਨਹੀਂ ਮਹਾਰਾਜ, ਪੁਰਖਾ ਇਹ ਮੈਂ ਐਵੇਂ ਨਹੀਂ ਕਹਿ ਰਿਹਾ, ਮੈਂ ਬੜਾ ਪ੍ਰਵੀਨ ਹਾਂ ਆਪਣੇ ਕੰਮ ਵਿੱਚ, ਇਹ ਬਚਨ ਹੋਣੇ ਹੀ ਹੋਣੇ ਨੇ ਅਤੇ ਤੁਸੀਂ ਮੇਰੇ ਨਾਲ ਵਾਅਦਾ ਕਰੋ ਵੀ ਜਦੋਂ ਮੇਰਾ ਬਚਨ ਪੂਰਾ ਹੋ ਗਿਆ ਫਿਰ ਮੈਨੂੰ ਕੁਝ ਦਿਓਗੇ। ਸੁਭਾਵਿਕ ਹੀ ਹਜ਼ੂਰ ਨੇ ਕਹਿ ਦਿੱਤਾ ਹਾਂ ਦੇ ਦਿਆਂ। ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਬੀਬੀ ਅਮਰੋ ਦੇ ਮਾਧਿਅਮ ਨਾਲ ਗੁਰੂ ਅਮਰਦਾਸ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਪਹੁੰਚ ਗਏ, ਉੱਥੇ ਗੁਰੂ ਕੇ ਸਿੱਖ ਬਣੇ। ਸੋ ਗੁਰੂ ਸਰੂਪ ਸਾਧ ਸੰਗਤ ਜੀ, ਫਿਰ ਗੁਰੂ ਨਾਨਕ ਦੇ ਤਖਤ ਦੀ ਜ਼ਿੰਮੇਵਾਰੀ ਵੀ ਪ੍ਰਾਪਤ ਹੋਈ ਅਤੇ ਫਿਰ ਦੁਬਾਰਾ ਮਹਾਰਾਜ ਨੇ ਤੀਰਥਾਂ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਤੀਰਥ ਉਦਮ ਸਤਿਗੁਰ ਕੀਆ, ਸਭ ਲੋਕ ਉਦਾਹਰਣ ਅਰਥਾ। ਉੱਥੇ ਜਿਹੜੀ ਲੋਕਾਈ ਇਕੱਠੀ ਹੋਈ ਹੈ ਉਹਨੂੰ ਗੁਰੂ ਨਾਨਕ ਦਾ ਸੰਦੇਸ਼ ਦੇ ਕੇ ਉਹਨਾਂ ਨੂੰ ਸਮਝਾਈਏ ਵੀ ਜਿਹੜੀ ਮਨ 'ਤੇ ਮੈਲ ਲੱਗੀ ਹੈ ਉਹ ਤੀਰਥਾਂ ਦੇ ਪਾਣੀ ਨਾਲ ਨਹੀਂ, ਉਹ ਗੁਰੂ ਨਾਨਕ ਦੀ ਬਾਣੀ ਨਾਲ ਧੁੱਪਣੀ ਹੈ।
ਇਸ ਲਈ ਇਹ ਖੇਚਲ ਨਾ ਕਰੋ, ਮੁਸ਼ਕਤ ਨਾ ਕਰੋ, ਇਹਦਾ ਲਾਭ ਕੋ ਨਹੀਂ ਹੋਣਾ। ਚਲੋ ਗੁਰਸਿੱਖੋ, ਆਪਾਂ ਤੀਰਥਾਂ ਤੇ ਚੱਲ ਕੇ ਲੋਕਾਂ ਦਾ ਮਾਰਗ ਦਰਸ਼ਨ ਕਰੀਏ। ਫਿਰ ਮਹਾਰਾਜ ਗਏ, ਉਹੀ ਦੁਰਗਾਦਾਸ ਬ੍ਰਾਹਮਣ ਉਸੇ ਦੀ ਸਰਾਂ ਉੱਥੇ ਹੀ ਪੜਾਅ ਹੋ ਗਿਆ। ਸਿੱਖਾਂ ਨੇ ਝਟਪਟ ਤਖ਼ਤ ਡਾਹ ਦਿੱਤਾ, ਚੰਦੋਆ ਲੱਗ ਗਿਆ, ਦੀਵਾਨ ਸੱਜ ਗਿਆ, ਇਹ ਵੀ ਆ ਕੇ ਬਹਿ ਗਿਆ। ਦੀਵਾਨ ਦੀ ਸਮਾਪਤੀ ਹੋਈ ਤੇ ਉੱਠ ਕੇ ਨੇੜੇ ਆ ਕੇ ਕਹਿਣ ਲੱਗਾ, ਮਹਾਰਾਜ ਮੈਨੂੰ ਸਮਝਾਉਂਦੇ ਜੇ। ਮਹਾਰਾਜ ਕਹਿਣ ਲੱਗੇ, ਮੈਂ ਸਮਝਾਉਣ ਗਿਆ। ਮਹਾਰਾਜ ਫਿਰ ਤੁਹਾਨੂੰ ਚੇਤਾ ਹੋਣਾ ਹੈ, ਜਦੋਂ ਤੁਸੀਂ ਆਏ ਸੋ ਇਕੱਲੇ ਸੋ, ਤੁਹਾਡੇ ਨਾਲ ਕੋਈ ਜਥਾ ਨਹੀਂ ਸੀ, ਤੇ ਉਦੋਂ ਮੈਂ ਤੁਹਾਨੂੰ ਕਿਹਾ ਸੀ ਵੀ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਤੁਹਾਨੂੰ ਜ਼ਿੰਮੇਵਾਰੀ ਮਿਲਣੀ ਹੈ, ਤੇ ਤੁਸੀਂ ਹੱਸ ਪਏ ਸੋ, ਤੇ ਮੈਂ ਕਿਹਾ ਸੀ ਜਦੋਂ ਮਿਲ ਗਈ ਫਿਰ ਮੈਨੂੰ ਕੁਝ ਦਿਓਗੇ, ਤੁਸੀਂ ਕਿਹਾ ਸੀ ਧਿਆਨ ਦਾ, ਹੁਣ ਸਮਾਂ ਆ ਗਿਆ ਮੈਨੂੰ ਦਿਓ। ਹਜ਼ੂਰ ਗੁਰੂ ਅਮਰਦਾਸ ਮਹਾਰਾਜ ਆਖਣ ਲੱਗੇ, ਮੰਗ ਕੀ ਮੰਗਣਾ, ਮੈਂ ਐਕਸਪਲੇਨ ਕਰ ਰਿਹਾ, ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ। ਵਾਹਿਗੁਰੂ, ਹੇ ਮੇਰੇ ਮਨ, ਪਰਮਾਤਮਾ ਦਾ ਸਿਮਰਨ ਕਰ, ਸਿਮਰਨ ਦੀ ਬਰਕਤ ਨਾਲ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਮੰਗੋ, ਤੁਸੀਂ ਜੋ ਮੰਗੋਗੇ ਤੁਹਾਨੂੰ ਗੁਰੂ ਨਾਨਕ ਦੇ ਘਰੋਂ ਦਵਾਵਾਂਗੇ। ਇਹ ਹਜ਼ੂਰ ਦੇ ਸਨਮੁਖ ਬੈਠ ਗਿਆ ਔਰ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਬਈ, ਇਹ ਬੈਠਾ ਬੈਠਾ ਸੋਚਣ ਲੱਗ ਪਿਆ, ਸੋਚਦਾ ਹੀ ਗਿਆ, ਸੋਚਦਾ ਹੀ ਗਿਆ, ਤੇ ਓੜਕ ਗੁਰੂ ਅਮਰਦਾਸ ਮਹਾਰਾਜ ਨੇ ਕੋਲ ਬੈਠੇ ਸਿੱਖ ਨੂੰ ਬਚਨ ਕੀਤਾ ਵੀ ਇਹਨੂੰ ਕਹੋ ਇਹ ਕੁਝ ਮੰਗਣ ਲੱਗਾ ਸੀ, ਇਹ ਕਿੱਥੇ ਗਵਾਚ ਗਿਆ। ਸਿੱਖ ਨੇ ਮੋਢੇ ਤੋਂ ਹਲੂਣ ਕੇ ਕਿਹਾ ਵੀ ਪੰਡਿਤ ਜੀ, ਤੁਸੀਂ ਗੁਰੂ ਸਾਹਿਬ ਕੋਲੋਂ ਕੁਝ ਮੰਗਣ ਲੱਗੇ ਸੋ ਮੰਗ ਲਓ। ਆਖਣ ਲੱਗਾ, ਹਾਂ ਮੈਨੂੰ ਯਾਦ ਹੈ, ਪਰ ਮੈਂ ਇਸ ਸਸੋ ਪੰਜ ਵਿੱਚ ਹਾਂ, ਇਸ ਦੁਬਧਾ ਵਿੱਚ ਹਾਂ, ਵੀ ਮੈਂ ਕੀ ਮੰਗਾਂ ਤੇ ਕੀ ਨਾ ਮੰਗਾਂ। ਮੈਂ ਸੁਣਿਆ ਹੈ ਜੇ ਦੁਨਿਆਵੀ ਧਨ ਮੰਗ ਲਈਏ ਤੇ ਧਰਮ ਨਹੀਂ ਮਿਲਦਾ। ਸਾਡੇ ਸ਼ਾਸਤਰ ਤੇ ਇਹੀ ਕਹਿੰਦੇ ਨੇ, ਜੇ ਸੰਸਾਰੀ ਪਦਾਰਥ ਚਾਹੀਦੇ ਨੇ ਤੇ ਧਰਮ ਨਹੀਂ ਮਿਲੇਗਾ, ਜੇ ਪ੍ਰਲੋਕ ਸੁਖੀ ਕਰਨਾ ਹੈ ਤੇ ਇੱਥੋਂ ਵਾਲਾ ਰਿਜ਼ਕ ਨਹੀਂ ਮਿਲੇਗਾ। ਹੁਣ ਮੈਂ ਇਹ ਸੋਚ ਰਿਹਾ ਵੀ ਮੈਂ ਇਹਨਾਂ ਦੋਵਾਂ ਵਿੱਚੋਂ ਕਿਹੜੀ ਇੱਕ ਚੀਜ਼ ਮੰਗਾਂ। ਜੋ ਧਨ ਦਿਓ, ਨਾਮ ਦਿਓ ਨਾ ਜਨ ਕੋ, ਨਾਮ ਬਿਨਾਂ ਜਨ ਜੰਪੁਰ ਜਾਏ। ਜੋ ਧਨ ਦਿਓ, ਨਾਮ ਨਾ ਦਿਓ ਜਨ ਕੋ, ਜੇ ਧਨ ਦੇ ਦਿਓ ਨਾਮ ਨਾ ਦਿਓ ਤੇ ਨਾਮ ਤੋਂ ਬਿਨਾਂ ਪ੍ਰਲੋਕ ਨਹੀਂ ਸੌਰਦਾ। ਜੋ ਨਾਮ ਦਿਓ, ਧਨ ਦਿਓ ਨਾ ਜਨ ਕੋ, ਨਾ ਧਨ ਬਿਹੂਨ ਜਨ ਜੱਗ ਨਾ ਸੁਹਾਏ। ਜੇ ਨਾਮ ਮੰਗ ਲਈਏ, ਰਿਜਕ ਨਾ ਮੰਗੀਏ, ਧਨ ਨਾ ਮੰਗੀਏ ਤੇ ਇਸ ਸੰਸਾਰ ਵਿੱਚ ਮਨੁੱਖ ਸ਼ਿਸ਼ੋਭਤ ਨਹੀਂ ਹੁੰਦਾ। ਇਸ ਲਈ ਤੋਰ ਪੈ ਕਹੀ ਨਹੀਂ ਬਨ ਆਵੇ, ਜਿਉਂ ਭਾਵੇ ਤਿਉਂ ਬਣਤ ਬਣਾਏ। ਗੁਰੂ ਅਮਰਦਾਸ ਤੇਜੋ ਕੇ ਨੰਦਨ, ਦੋਨੋਂ ਨਿਰਮਲ ਪੰਥ ਚਲਾਏ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਨਹੀਂ ਉਹ ਤੁਹਾਡੇ ਘਰ ਦੀ ਗੱਲ ਹੈ, ਸਾਡੇ ਇੱਥੇ ਲੋਕ ਵੀ ਸੁਖੀ ਹੋ ਸਕਦਾ, ਪ੍ਰਲੋਕ ਵੀ ਸੁਹੇਲਾ ਹੋ ਸਕਦਾ, ਸਾਡੇ ਇੱਥੇ ਧਨ ਵੀ ਮਿਲ ਸਕਦਾ, ਧਰਮ ਵੀ ਮਿਲ ਸਕਦਾ। ਧਰਮ ਅਰਥ ਕਾਮ ਮੋਖ ਕਾ ਦਾਤਾ, ਪੂਰੀ ਪਹੀ ਸਿਮਰ ਸਿਮਰ ਬਦਾਤਾ। ਸਤਿਗੁਰੂ ਗੁਰੂ ਅਮਰਦਾਸ ਨੇ ਪੰਡਿਤ ਦੁਰਗਾਦਾਸ ਦਾ ਲੋਕ ਤੇ ਪ੍ਰਲੋਕ ਸਾਧ ਸੰਗਤ ਜੀ ਦੋਵੇਂ ਸੁਹੇਲੇ ਕਰ ਦਿੱਤੇ। ਸਿਮਰਨ ਦੀ ਬਰਕਤ ਨਾਲ ਮਨੁੱਖ ਆਪਣੀ ਗਰੀਬੀ ਨੂੰ ਵਾਹਿਗੁਰੂ ਅਮੀਰੀ ਵਿੱਚ ਵੀ ਰੂਪਾਂਤਰਿਤ ਕਰ ਸਕਦਾ, ਆਪਣੇ ਪ੍ਰਲੋਕ ਨੂੰ ਵੀ ਸਵਾਰ ਸਕਦਾ। ਇਸ ਲਈ ਮੇਰੇ ਮਨ ਭੱਜ ਰਾਮ ਨਾਮ ਸਭ ਅਰਥਾ, ਗੁਰ ਪੂਰੇ ਹਰ ਨਾਮ ਦ੍ਰਿੜਾਇਆ। ਪੂਰਾ ਗੁਰੂ ਹਿਰਦੇ ਚ ਨਾਮ ਦ੍ਰਿੜ ਕਰ ਦਿੰਦਾ, ਪੱਕਾ ਕਰ ਦਿੰਦਾ। ਇੱਕ ਥਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੀ ਬਚਨ ਹੈ, ਕਹਿਣ ਲੱਗੇ ਪਹਿਲਾਂ ਮੈਂ ਗੁਰੂ ਬਾਰੇ ਲੋਕਾਂ ਤੋਂ ਸੁਣਿਆ ਸੀ। ਲੋਕ ਕਹਿੰਦੇ ਸਨ ਵੀ ਗੁਰੂ ਬੜਾ ਸਮਰੱਥ ਹੈ। ਫਿਰ ਮੈਂ ਗੁਰੂ ਕੋਲ ਆਇਆ ਤੇ ਫਿਰ ਗੁਰੂ ਕੋਲ ਆ ਕੇ ਮੈਂ ਗੁਰੂ ਦਾ ਸੰਗਤ ਦਾ ਆਨੰਦ ਮਾਣਿਆ, ਤੇ ਆਨੰਦ ਮਾਣਨ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਜੋ ਲੋਕ ਕਹਿੰਦੇ ਨੇ ਉਹ ਠੀਕ ਹੈ। ਹੁਣ ਮੈਂ ਕਹਿੰਦਾ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਹੁਣ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ, ਹੁਣ ਮੈਂ ਅੱਖੀਂ ਵੇਖੀ ਗੱਲ ਕਰਨਾ।
संतन की सुन साची साखी, सो बोले जो पेखे आंखी, तैसो ही मैं डीठ। हुण मैं अपनियां अखां नाल वेख लिया, जैसा सतगुर सुनी दा तैसो ही मैं डीठ। कह लगे की वेख्या? आख लगे विछड़िया मेला प्रभु, हर दरगे का बसीठ। ए गुरु जेड़े बहुत जन्म बिछड़े थे, माधव वाली अवस्था है, उहदे विच मिलाप बख्शिश कर देंदा, जीवात्मा नूं परमात्मा नाल मिला देंदा, ते गुरु दरगाह दा बसीठ बन जांदा, विचोला बन जांदा, वकील बन जांदा। गुरमुखो जिन्ना मर्जी मनुख पढ़िया लिखिया होवे, सियाणा होवे ना, ये वख वख जेड़े स्केल ने ना, उन्हां दी बोली भी अपनी है। मैडिकल साइंस विच तुसीं जाओ, उन्हां दा अपना है, जुडिशली विच जाओ, उन्हां दी अपनी गलबात है, तुसीं एजुकेशन दी दुनिया विच जाओ, उन्हां दा अपना है, तुसीं होर वख वख जेड़े स्केल ने, ਉਹ ਹੁਣ ਅਦਾਲਤ ਵਿੱਚ ਤੁਸੀਂ ਜਾਓ, ਉਹਨਾਂ ਦੀ ਲੈਂਗੁਏਜ ਹੀ ਆਪਣੀ ਹੈ, ਵਰਡਿੰਗ ਆਪਣੀ, ਰਿਜ਼ਰਵ ਹੈ, ਆਮ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ। ਉਹ ਵਕੀਲ ਨੂੰ ਪਤਾ ਵੀ ਇੱਥੇ ਮੈਂ ਕਿਵੇਂ ਬਹਿਸ ਕਰਨੀ। ਬੰਦਾ ਕਿੰਨਾ ਹੀ ਸਿਆਣਾ ਹੋਵੇ, ਦਰਗਾਹ ਵਿੱਚ ਇਹਦੀ ਵਕਾਲਤ ਗੁਰੂ ਹੀ ਕਰ ਸਕਦਾ, ਆਪ ਨਹੀਂ ਕਰ ਸਕਦਾ। ਉਹ ਕੋਲ ਖੜਾ ਹੋ ਜਾਂਦਾ, ਭਾਈ ਇਹ ਮੇਰਾ। ਅੰਦਰ ਕਈ ਵਾਰਾਂ ਵਕੀਲ ਸਿਰਫ ਇੱਕ ਮਿੰਟ ਲਈ ਜੱਜ ਨੂੰ ਵਿਖਾਲੀ ਦਿੰਦੇ ਨੇ, ਅਤੇ ਰੀਡਰ ਤੋਂ ਤਰੀਕ ਲੈ ਕੇ ਉਹਨੂੰ ਬਾਹਰ ਲੈ ਆਉਂਦੇ, ਇਹ ਮੈਂ ਕੇਸ ਲੜ ਰਿਹਾ, ਮੈਂ ਦੇਖਾਂਗਾ, ਤਰੀਕ ਦੇ ਦਿਓ, ਉਹ ਛੱਡ ਦਿੰਦੇ। ਠੀਕ ਇਸੇ ਤਰ੍ਹਾਂ ਹਰ ਦਰਗਹਿ ਕਾ ਬਸੀਠ, ਗੁਰੂ ਦਰਗਾਹ ਦਾ ਵਿਚੋਲਾ ਹੈ, ਹੋਰ ਕੀ ਕਰਦਾ ਹੈ? ਇੱਥੇ ਲਿਖਿਆ ਗੁਰਪੂਰੇ ਹਰ ਨਾਮ ਦਰੜਾਇਆ, ਉੱਥੇ ਲਿਖਿਆ ਹਰ ਨਾਮੋ ਮੰਤਰ ਦਰੜਾਏ ਦਾ, ਹਰੀ ਦੇ ਨਾਮ ਨੂੰ ਹਿਰਦੇ ਵਿੱਚ ਗੁਰੂ ਦ੍ਰਿੜ ਕਰ ਦਿੰਦਾ, ਅਤੇ ਉਹਦੇ ਨਾਲ ਕੀ ਹੁੰਦਾ? ਕੱਟੈ ਹਉਮੈ ਰੋਗ, ਗੁਰੂ ਅੰਦਰੋਂ ਹਉਮੈ ਦੇ ਰੋਗ ਨੂੰ ਕੱਟ ਦਿੰਦਾ। ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ, ਜਿਨ੍ਹਾਂ ਤੁਰੇ ਪਿਆ ਸੰਜੋਗ, ਗੁਰਪੂਰੇ ਹਰ ਨਾਮ ਦ੍ਰਿੜਾਇਆ, ਬਿਨ ਨਾਵੇਂ ਜੀਵਨ ਬਿਰਥਾ। ਗੁਰੂ ਨੇ ਇਹ ਵੀ ਸਮਝਾਇਆ ਵੀ ਗੁਰਮੁਖਾ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ ਚਲਾ ਜਾਂਦਾ। ਇਸ ਵਾਸਤੇ ਜੈਤ ਸ੍ਰੀ ਮਹੱਲਾ ਚੌਥਾ, ਜੈਤ ਸ੍ਰੀ ਰਾਗ ਵਿੱਚ ਚੌਥੇ ਪਾਤਸ਼ਾਹ ਦੀ ਬਾਣੀ ਘਰ ਪਹਿਲਾ ਤਾਲ ਨਾਲ ਸੰਬੰਧਿਤ ਹੈ। ਇਹ ਜਿਹੜੇ ਤਬਲਾ ਵਜਾਉਂਦੇ ਨੇ, ਸਿਖਾਉਂਦੇ ਨੇ, ਸਿੱਖਦੇ ਨੇ, ਉਹਨਾਂ ਨੂੰ ਪਤਾ ਹੈ। ਔਰ ਚੌਪਦੇ ਤੋਂ ਅਰਥ ਨੇ ਵੀ ਹੇਠ ਲਿਖਿਆ ਸ਼ਬਦ ਚਾਰ ਪਦਿਆਂ ਦਾ, ਕਿਤੇ ਕਿਤੇ ਤੇ ਤੁਕੇ ਆਵੇਗਾ, ਇਹਦਾ ਮਤਲਬ ਤਿੰਨਾਂ ਤਿੰਨਾਂ ਤੁਕਾਂ ਦੇ ਸ਼ਬਦ ਨੇ। ਦੋ ਪਦੇ ਦੋ ਦੋ ਪਦਿਆਂ ਦੇ ਸ਼ਬਦ ਨੇ, ਦੋ ਤੁਕੇ ਵੀ ਨੇ, ਚੌਪਦੇ ਵੀ ਨੇ, ਅਸ਼ਟਪਦੀਆਂ ਵੀ ਨੇ, ਕਿਤੇ ਕਿਤੇ ਸੋਲ ਹੇ ਸੋਲਾਂ ਸੋਲਾਂ ਪਦਿਆਂ ਦੇ ਸ਼ਬਦ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਅਕਾਲ ਪੁਰਖ ਇੱਕ ਹੈ, ਇੱਕ ਰਸ ਹੈ, ਔਰ ਸਤਿਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮੇਰਾ ਹੀਰ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ। ਜਦੋਂ ਸਮਰੱਥ ਗੁਰੂ ਨੇ ਮੇਰੇ ਸਿਰ 'ਤੇ ਹੱਥ ਰੱਖਿਆ, ਮੈਂ ਤੇ ਯਤੀਮ ਹੋ ਗਿਆ ਸਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਕਹਿੰਦੇ ਮੇਰੇ ਕੋਲ ਤੇ ਕੋਈ ਭੋਏ ਭਾਂਡਾ ਵੀ ਨਹੀਂ ਸੀ, ਪਰ ਮੈਂ ਆਇਆ ਰੁਲਦਾ ਰੁਲਦਾ, ਤੇ ਮੇਰੇ ਗੁਰੂ ਨੇ ਹਿੱਕ ਨਾ ਲਾਇਆ ਤੇ ਮੇਰੇ ਸਿਰ ਦੇ ਉੱਤੇ ਆਪਣਾ ਹੱਥ ਰੱਖ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰਕੀਨੀ ਕਿਰਪਾ ਹਰ ਨਾਮ ਦਿਓ, ਐਸੀ ਕਿਰਪਾ ਕੀਤੀ ਗੁਰੂ ਅਮਰਦਾਸ ਨੇ, ਮੇਰੇ ਹਿਰਦੇ ਵਿੱਚ ਨਾਮ ਪ੍ਰਚੰਡ ਕਰ ਦਿੱਤਾ। ਉਹਦੇ ਨਾਲ ਮੇਰਾ ਲੋਕ ਵੀ ਸੌਰ ਗਿਆ, ਮੇਰਾ ਪਰਲੋਕ, ਮੈਂ ਤੇ ਦੇਖਦਿਆਂ ਸਾਰੀ ਨਿਹਾਲ ਹੋ ਗਿਆ। ਗੁਰੂ ਮੁਖ ਦੇਖ ਗੁਰੂ ਸੁੱਖ ਪਾਇਓ, ਗੁਰੂ ਦੇ ਦਰਸ਼ਨ ਕਰਕੇ ਮੈਨੂੰ ਭਾਰੀ ਸੁੱਖ ਪ੍ਰਾਪਤ ਹੋ ਗਿਆ। ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬਾਂਚਤ ਸਿੱਧ ਕੋ ਬਿੱਧ ਮਿਲਾਇਓ, ਪੂਰਨ ਪੋ ਮਨ ਠੌਰ ਮਸੋ। ਮੇਰਾ ਮਨ ਪੂਰੇ ਤੌਰ ਤੇ ਟਿਕ ਗਿਆ, ਜਿਹੜਾ ਵਾਸ਼ਨਾਵਾਂ ਵਿੱਚ ਭਟਕਦਾ ਸੀ। ਗਇਓ ਦੁੱਖ ਦੂਰ ਬਰਖਨ ਕੋ, ਗੋਬਿੰਦਵਾਲ ਗੋਬਿੰਦਪੁਰੀ ਸਮ, ਜਲਣ ਤੀਰ ਵਿਪਾਸ ਬਣਾਇਓ। ਗਇਓ ਦੁੱਖ ਦੂਰ ਬਰਖਨ ਕੋ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗਰੂ ਗੁਰੂ ਨਹੀਂ, ਗਰੂ ਮੈਨੇ ਭਾਰਾ,
ਵੱਡਾ ਸੁੱਖ ਪ੍ਰਾਪਤ ਹੋ ਗਿਆ। ਸਮਰੱਥ ਗੁਰੂ ਸਿਰਹੱਤ ਰਿਓ ਗੁਰਕੀਨੀ ਕਿਰਪਾ ਨਾਮ ਦੀ, ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸਰ ਏਕ ਸਮਾਨ ਧਿਆਨ ਸੁਖ, ਨਾਮ ਸੁਣੇ ਸੁਤ ਭਾਂਡ ਰਿਓ। ਇਹ ਗੁਰੂ ਦੇ ਸਿਰ ਦੇ ਉੱਤੇ ਹੱਥ ਰੱਖਣ ਨਾਲ, ਗੁਰੂ ਦੀ ਬਖਸ਼ਿਸ਼ ਨਾਲ ਮੇਰੇ ਜੀਵਨ 'ਚ ਇਹ ਸਾਰਾ ਕੁਝ ਵਾਪਰਿਆ। ਧੰਨ ਗੁਰੂ ਰਾਮਦਾਸ ਦੇ ਸੰਬੰਧ ਵਿੱਚ ਹੀ ਉਹ ਸਵਈਏ ਨੇ ਜਿਹੜੇ ਮੈਂ ਆਪ ਜੀ ਨਾਲ ਸਾਂਝੇ ਕੀਤੇ। ਔਰ ਇੱਥੇ ਸਤਿਗੁਰੂ ਆਪ ਇਕਬਾਲ ਕਰ ਰਹੇ ਨੇ ਵੀ ਮੇਰਾ ਹੀਰ ਰਤਨ ਨਾਮ ਹਰ ਬਸਿਆ। ਮਹਾਰਾਜ ਕਿਵੇਂ ਬਸਿਆ? ਕਹਿਣ ਲੱਗੇ ਗੁਰ ਹੱਥ ਧਰਿਓ ਮੇਰਾ ਮਾਥਾ। ਜਿਵੇਂ ਗੁਰੂ ਹੱਥ ਰੱਖਦਾ ਵਿਕਾਰ ਅੰਦਰੋਂ ਨਿਕਲ ਜਾਂਦੇ। ਨਿੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੱਢ ਦੀ, ਉਹ ਭਾਵੇਂ ਪਿੱਠ ਤੇ ਹੱਥ ਰੱਖਦੇ ਭਾਵੇਂ ਸਿਰ ਤੇ ਰੱਖਦੇ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ। ਜਨਮਾਂ ਜਨਮਾਂਤਰਾਂ ਦੇ ਜਿਹੜੇ ਭਾਰੀ ਪਾਪ ਸਨ, ਇੱਕ ਤੇ ਵਿਖ ਹੁੰਦੀ ਹੈ, ਇੱਕ ਸਤਸੰਗ ਜੀ ਕਿਲ ਵਿਖ, ਜਿਵੇਂ ਵੱਡੇ ਵੱਡੇ ਕਿਲ ਠੋਕੇ ਹੁੰਦੇ ਨਾ ਫੱਟਿਆਂ 'ਚ, ਉਹਨਾਂ ਨੂੰ ਕੱਢਣਾ ਪਿਆ ਤੇ ਫੱਟਾ ਹੀ ਪਾਟ ਜਾਂਦਾ। ਭਾਰੀ ਪਾਪ, ਵੱਜਰ ਪਾਪ, ਉਹ ਸਾਰੇ ਨਿਕਲ ਗਏ। ਉਹ ਕਿਵੇਂ ਤੋਂ ਖਤਮ ਹੋ ਗਏ? ਉਹ ਨਾਮ ਦੀ ਬਰਕਤ ਨਾਲ ਖਤਮ ਹੋ ਗਏ। ਅਜਾਮਲ ਪਿੰਗਲਾ ਲੁਬਧ ਕੁੰਚਰ ਗਏ ਹਰ ਕੇ ਪਾਸ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਤਰੈ ਰਵਿਦਾਸ। ਹਰ ਹਰ ਹਰ ਹਰ ਹਰ ਹਰ ਹਰੇ, ਹਰ ਸਿਮਰਤ ਜਨ ਗਏ ਨਿਸਤਰ ਤਰੇ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ, ਨਿਮਤ ਨਾਮ ਦਿਓ ਦੂਧ ਪੀ ਆਇਆ, ਤਉ ਜਗ ਜਨਮ ਸੰਕਟ ਨਹੀਂ ਆਇਆ, ਜਨ ਰਵਿਦਾਸ ਰਾਮ ਰੰਗ ਰਾਤਾ, ਤਿਉ ਗੁਰ ਪ੍ਰਸਾਦ ਨਰਕ ਨਹੀਂ ਜਾਂਦਾ। ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ, ਕਾਲਾ ਹੋਆ ਸ਼ਾਹ, ਖਨਲੀ ਧੋਤੀ ਉਜਲੀ ਨਾ ਹੋਵੇ, ਜੇ ਸੌ ਧੋਵਨ ਪਾਓ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇਂ ਕੈ ਰੰਗ। ਇਸੇ ਪ੍ਰਕਾਰ ਜਦੋਂ ਮਤ ਪਾਪਾਂ ਨਾਲ ਲਿਬੜ ਜਾਏ ਤੇ ਉਹ ਨਾਮ ਬਾਣੀ ਦੇ ਫੁਹਾਰਿਆਂ ਨਾਲ ਧੁੱਪਦੀ ਏ। ਪਾਣੀ ਦਾ ਆਪਣਾ ਮਹੱਤਵ ਏ, ਬਾਣੀ ਦਾ ਆਪਣਾ ਮਹੱਤਵ ਹੈ। ਪਾਣੀ ਨਾਲ ਪਿੰਡਾ ਤੇ ਬਾਣੀ ਨਾਲ ਮਤ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਪਾਣੀ ਨਾਲ ਵੀ ਸੰਬੰਧ ਬਣਾ, ਬਾਣੀ ਨਾਲ ਵੀ ਸੰਬੰਧ ਬਣਾ, ਅੰਦਰੋਂ ਵੀ ਨਿਰਮਲ ਹੋ ਬਾਹਰੋਂ ਵੀ ਨਿਰਮਲ ਹੋ। ਇਸ ਵਾਸਤੇ ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਗੁਰ ਨਾਮ ਦੀਓ, ਗੁਰੂ ਨੇ ਆਪਣਾ ਨਾਮ ਦਿੱਤਾ ਮੈਨੂੰ, ਗੁਰਮੰਤਰ ਦਿੱਤਾ ਤੇ ਰਿਣ ਲਾਥਾ, ਜਿਹੜੇ ਜਨਮਾਂ ਜਨਮਾਂਤਰਾਂ ਤੇ ਮੇਰੇ ਉੱਤੇ ਕਰਜ਼ੇ ਚੜ੍ਹੇ ਹੋਏ ਸਨ ਰੱਬ ਦੇ ਗੁਰੂ ਦੇ, ਇਸੇ ਪ੍ਰਕਾਰ ਆਪਣੇ ਮਾਤਾ ਪਿਤਾ ਦੇ, ਆਪਣੇ ਪੰਥ ਦੇ, ਸਮਾਜ ਦੇ, ਦੇਸ਼ ਦੇ, ਉਹ ਮੇਰੇ ਸਾਰੇ ਰਿਣ ਨਾਮ ਸਿਮਰਨ ਕਰਨ ਦੀ ਬਰਕਤ ਨਾਲ ਉਤਰ ਗਏ। ਦੂਜੇ ਪਾਸੇ ਉਹ ਲੋਕ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ, ਜਿਨ੍ਹਾਂ ਨੇ ਇਹ ਮਹਿਸੂਸ ਹੀ ਨਹੀਂ ਕੀਤਾ ਵੀ ਗੁਰੂ ਦੀ ਜ਼ਰੂਰਤ ਹੈ, ਬਿਨ ਗੁਰ ਮੂੜ ਪਏ ਹੈ ਮਨਮੁੱਖ ਤੇ ਮੋਹ ਮਾਇਆ ਨਿਤ ਫਾਥਾ। ਗੁਰੂ ਤੋਂ ਬਿਨਾਂ ਉਹ ਮੂਰਖ ਹੀ ਬਣੇ ਰਹੇ, ਉਹ ਮਾਇਆ ਮੋਹ ਦੇ ਵਿੱਚ ਹੀ ਫਸੇ ਰਹੇ। ਤੇ ਮਾਇਆ ਮੋਹ ਕੀ ਹੈ? ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹਨਾਂ ਕੋਲ ਤੁਸੀਂ ਟੇਬਲ ਟਾਕ ਵਿੱਚ ਵੀ ਗੱਲ ਕਰੋ ਤੇ ਉਹ ਕਹਿਣਗੇ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ, ਇਹ ਤੁਸੀਂ ਲੋਕਾਂ ਨੂੰ ਐਵੇਂ ਵਹਿਮਾਂ 'ਚ ਪਾਉਂਦੇ ਹੋ। ਜਦੋਂ ਕਰਨਾ ਸਭ ਕੁਝ ਬੰਦੇ ਨੇ ਵੇ ਤੇ ਫਿਰ ਗੁਰੂ ਦੀ ਕੀ ਲੋੜ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਮਹੱਲਾ ਪਹਿਲਾ, ਨਾਨਕ ਗੁਰੂ ਨਾ ਚੇਤਨੀ, ਗੁਰੂ ਵਾਲੇ ਨਹੀਂ ਬਣਦੇ। ਕਹੀਏ ਬਣ ਜਾਓ ਤੇ ਕਹਿੰਦੇ ਨੇ ਜੀ ਮਨ ਆਪਣੇ ਸੁਚੇਤ, ਆਪਣੇ ਆਪ ਵਿੱਚ ਬੜੇ ਸੁਚੇਤ ਬਣਦੇ ਨੇ, ਬੜੇ ਅਵੇਅਰ ਆ ਸੀ, ਸਾਨੂੰ ਨਹੀਂ ਲੋੜ। ਤੇ ਹਜ਼ੂਰ ਕਹਿੰਦੇ ਰਿਜ਼ਲਟ ਕੀ ਹੈ? ਛੁੱਟੈ ਤਿਲ ਬੁਆੜ ਜਿਉਂ। ਸਾਧ ਸੰਗਤ, ਇਹ ਬਨਸਪਤੀ ਦੀ ਦੁਨੀਆ ਵਿੱਚ ਇੱਕ ਬੂਟਾ ਹੈ ਬੁਆੜ ਦਾ, ਇਹ ਤਿਲਾਂ ਦੀ ਖੇਤੀ ਵਿੱਚ ਹੁੰਦਾ ਹੈ। ਕੁਝ ਮਾਹਿਰ ਤੇ ਕਹਿੰਦੇ ਨੇ ਬੁਆੜ ਦਾ ਬੂਟਾ ਹੀ ਜੁਦਾ ਹੈ, ਕੁਝ ਕਹਿੰਦੇ ਨੇ ਨਹੀਂ ਤਿਲਾਂ ਦਾ ਹੀ ਬੂਟਾ ਹੁੰਦਾ ਹੈ। ਆਸਮਾਨੀ ਬਿਜਲੀ ਦੀ ਲਿਸ਼ਕ ਨਾਲ ਉਹਦੇ ਫਲੀਆਂ ਵਿੱਚ ਜਿਹੜੇ ਦਾਣੇ ਨੇ ਸਵਾਹ ਬਣ ਜਾਂਦੇ। ਕੁਝ ਕਹਿੰਦੇ ਨੇ ਨਹੀਂ ਇਹਦੀ ਸ਼ੇਪ, ਪੱਤੇ, ਰੂਪ, ਰੰਗ
ਸੇਮ ਹੁੰਦਾ ਪਰ ਬੂਟਾ ਹੋਰ, ਚਲੋ ਉਹਦੇ ਨਾਲ ਸਿਧਾਂਤ ਨੂੰ ਫਰਕ ਨਹੀਂ ਹੁੰਦਾ। ਹੁਣ ਕਿਸਾਨ ਜਦੋਂ ਤਿਲਾਂ ਦੀ ਖੇਤੀ ਵੱਢਦਾ, ਤਿਲ ਵੱਢਦਾ ਜਾਂਦਾ ਹੈ, ਬੁਆੜ ਛੱਡਦਾ ਜਾਂਦਾ, ਤਿਲ ਵੱਢਦਾ ਜਾਂਦਾ ਹੈ, ਬੁਆੜ ਛੱਡਦਾ ਜਾਂਦਾ, ਸਾਰਾ ਖੇਤ ਵੱਢ ਲੈਂਦਾ, ਚਲੋ ਹੁਣ ਤਾਂ ਮਸ਼ੀਨਾਂ ਆ ਗਈਆਂ। ਫਿਰ ਉਹ ਸਾਰੇ ਤਿਲਾਂ ਦੇ ਪੂੜੇ ਬਣਾ ਕੇ ਖੇਤ ਦੇ ਇੱਕ ਪਾਸੇ ਜਾਂ ਤਾਂ ਖਲਵਾੜਾ ਬਣਾ ਲੈਂਦਾ, ਜਾਂ ਲੱਦ ਕੇ ਸਾਰੇ ਤਿਲ ਆਪਣੇ ਘਰ ਲੈ ਜਾਂਦਾ। ਉਹਨਾਂ ਨੂੰ ਕੁਝ ਦਿਨ ਇਸ ਤਰ੍ਹਾਂ ਧੁੱਪ 'ਚ ਖੜ੍ਹੇ ਕਰਕੇ ਰੱਖਣਾ ਪੈਂਦਾ, ਫਿਰ ਉਹ ਫਲੀਆਂ ਬੀਜ ਛੱਡਦੀਆਂ। ਫਿਰ ਉਹ ਸਿੰਪਲ ਜਿਹਾ ਮੈਥਡ ਹੁੰਦਾ ਸੀ ਵੀ ਉਹਨਾਂ ਨੂੰ ਉਲਟੇ ਕਰਕੇ ਇੱਦਾਂ ਛਿੜਕਾਉਣਾ ਹੈ ਅਤੇ ਤਿਲ ਬਚ ਜਾਂਦੇ। ਇੱਕ ਤਰ੍ਹਾਂ ਫਿਰ ਦੁਬਾਰਾ ਕਿਸਾਨ ਖੜ੍ਹਾ ਕਰ ਦਿੰਦੇ ਸਨ ਵੀ ਦੋ ਚਾਰ ਧੁੱਪਾਂ ਹੋਰ ਲਵਾ ਕੇ ਜਿਹੜੇ ਬਚੇ ਹੋਏ ਦਾਣੇ ਨੇ ਫਿਰ ਕੱਢ ਲਾ। ਉਹ ਹੁਣ ਤਿਲਾਂ ਦੇ ਬੂਟਿਆਂ ਨੂੰ ਤਾਂ ਬੜੇ ਅਦਬ ਨਾਲ, ਬੜੀ ਸੰਭਾਲ ਨਾਲ ਘਰ ਲੈ ਗਿਆ। ਮੈਂ ਤਾਂ ਕਈਆਂ ਨੂੰ ਛੱਤਾਂ ਦੇ ਉੱਤੇ ਵੀ ਉਹ ਟਿਕਾਉਂਦੇ ਹੋਏ ਵੇਖਿਆ, ਭਾਵ ਬੜੀ ਕਦਰ ਹੈ। ਅਤੇ ਬੁਆੜ ਦੇ ਬੂਟੇ ਛੱਡਦਾ ਜਾਂਦਾ, ਤਿਲ ਵੱਢਦਾ, ਹੁਣ ਉਹ ਖੇਤਾਂ ਵਿੱਚ ਖੜ੍ਹੇ ਰਹਿ ਗਏ। ਹੁਣ ਲੋਕਾਂ ਨੂੰ ਪਤਾ ਲੱਗ ਗਿਆ ਵੀ ਫਲਾਣੇ ਦਾ ਖੇਤ ਖਾਲੀ ਹੋ ਗਿਆ, ਕੋਈ ਡੰਗਰ ਲੈ ਕੇ ਆ ਗਿਆ, ਗਾਵਾਂ ਮੱਝਾਂ, ਕੋਈ ਬੱਕਰੀਆਂ ਭੇਡਾਂ, ਕੋਈ ਦਾਤਰੀ ਲੈ ਕੇ ਵੱਢਣ ਵਾਸਤੇ ਲੋਕ ਤੁਰ ਗਏ ਵੀ ਬਾਲਣ ਦੇ ਕੰਮ ਆਵੇਗਾ, ਇੱਦਾਂ ਕਰਾਂਗੇ ਉੱਦਾਂ। ਹੁਣ ਕਿਸੇ ਨੂੰ ਗਾਂ ਰੁੰਡ ਗਈ, ਕਿਸੇ ਨੂੰ ਮੱਝ, ਕਿਸੇ ਨੂੰ ਬੱਕਰੀ, ਕਿਸੇ ਨੂੰ ਭੇਡ, ਕਿਸੇ ਨੂੰ ਕੋਈ ਵੱਢ ਕੇ ਲੈ ਆ, ਉਹ ਦਾਣੇ ਭੁੰਨਣ ਵਾਲੀ ਝੂਰੀ ਲੈ ਆਈ, ਉਹ ਅੱਗ ਦੇ ਵਿੱਚ ਡਾਏ। ਮਹਾਰਾਜ ਕਹਿੰਦੇ ਜਿਹੜੇ ਕਹਿੰਦੇ ਅਸੀਂ ਬੜੇ ਸੁਚੇਤ ਹਾਂ, ਬੁਆੜ ਦੇ ਬੂਟੇ ਨੇ, ਤੇ ਜਿਹੜੇ ਗੁਰੂ ਵਾਲੇ ਬਣ ਜਾਣ ਉਹ ਤਿਲਾਂ ਦੀ ਖੇਤੀ, ਉਹਨੂੰ ਗੁਰੂ ਆਪਣੇ ਘਰ ਲੈ ਜਾਂਦਾ ਤੇ ਛੁੱਟੇ ਤਿਲ ਬੁਆੜ ਜਿਉਂ ਸੁੰਜੈ ਅੰਦਰ ਖੇਤ, ਖੇਤੈ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾ, ਗਾਂ ਮੱਝ ਬੱਕਰੀ ਭੇੜ ਕੋਈ ਬਾਲਣ ਬਾਲਣ, ਪਤਾ ਨਹੀਂ ਕਿੰਨੇ ਕੁ ਖਸਮ ਬਣੇ। ਇਸ ਤਰ੍ਹਾਂ ਜਿਹੜੇ ਨਗੂਰੇ ਨੇ ਉਹਨਾਂ ਦੇ ਸਰਵਰ ਪੰਖੀ ਹੇਕੜੋ ਫਾਈ ਵਾਲ 50 ਪਤਾ ਨਹੀਂ ਕਿੰਨੇ ਕੁ ਵਿਕਾਰ ਉਹਨਾਂ ਨੂੰ ਭਜਾਈ ਫਿਰਦੇ। ਖੇਤਾਂ ਅੰਦਰ ਛੁੱਟਿਆਂ ਕਹੋ ਨਾਨਕ ਸੋ ਨਾ, ਫਲੀਆਂ ਫੁਲੀਆਂ ਹੈ ਬੱਪੜੇ ਪੀ ਤਨ ਵਿੱਚ ਸਵਾ। ਵੇਖਣ ਨੂੰ ਗੁਰਮੁਖ ਨਾਲੋਂ ਵੀ ਤੁਹਾਨੂੰ ਜ਼ਿਆਦਾ ਚੰਗੇ ਨਜ਼ਰ ਆਉਣਗੇ, ਸੁਖੀ ਨਜ਼ਰ ਆਉਣਗੇ, ਪਰ ਤੁਸੀਂ ਥੋੜ੍ਹਾ ਜਿਹਾ ਫੋਲ ਕੇ ਵੇਖੋ, ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ, ਦੁੱਖ ਵਿੱਚ ਜੀਓ ਜਲਾਇਆ, ਦੁਖੀਆ ਚੱਲਿਆ ਰਹੋ। ਬੜੇ ਵੱਡੇ ਵੱਡੇ ਭਾਵੇਂ ਘਰ ਹੋਣ, ਮੋਟਰਾਂ ਕਾਰਾਂ, ਬੈਂਕ ਬੈਲੈਂਸ ਬੜਾ ਵਧੀਆ ਉਹਨਾਂ ਦੀ, ਤੁਹਾਨੂੰ ਲੁੱਕ ਵੀ ਲੱਗੇ, ਪਰਸਨੈਲਟਡ ਵੀ ਹੋਣ, ਪਰ ਅੰਦਰ ਸ਼ਾਂਤੀ ਨਹੀਂ ਹੁੰਦੀ, ਅੰਦਰ ਸੁੱਖ ਨਹੀਂ ਹੁੰਦਾ, ਕਿਉਂਕਿ ਸੁੱਖ ਨਾ ਹੀ ਰਹੇ ਹਰ ਨਾਮ ਬੇੜਾ, ਇਹ ਮੁੱਖ ਦੀ ਗੱਲ। ਬਿਨ ਗੁਰ ਮੂੜ ਭਏ ਹੈ ਮਨ ਮੁੱਖ, ਤੇ ਮੋਹ ਮਾਇਆ ਨਿਤ ਫਾਥਾ। ਇਹ ਸੰਗਤ ਜੀ ਮਾਇਆ ਤੇ ਦਿਸਦੀ ਏ, ਮਾਇਆ ਦੇ ਥੱਲੇ ਜਿਹੜਾ ਆਤਮਕ ਮੌਤ ਤੇ ਮਰਨ ਵਾਲਾ ਜਾਲ ਹੈ ਉਹ ਦਿਸਦਾ ਹੀ ਨਹੀਂ। ਜਾਲੀ ਰਹਿਣ ਜਾਲ ਦਿਨ ਹੋਆ, ਜੇਤੀ ਘੜੀ ਫਾਈ ਤੇਤੀ, ਰਸ ਰਸ ਚੋਗ ਚੁਗੈ ਨਿਤ ਫਸ ਹੈ। ਵਕਾਰਾਂ ਦੇ ਚੋਗੇ ਦਿਸਦੇ ਨੇ, ਮਟਮੈਲੇ ਦੇ ਰੰਗ ਦਾ ਜਿਹੜਾ ਜਾਲ ਆਤਮਕ ਮੌਤੇ ਮਾਰਨ ਨਾਲ ਉਹ ਦਿਸਦਾ ਹੀ ਨਹੀਂ, ਰੋਜ਼ ਚੋਗੇ ਚੁਗਦਾ, ਰੋਜ਼ ਫਸਦਾ। ਛੁੱਟ ਸਮੂੜੇ ਕਵਨ ਗੁਣੀ, ਭਾਈ ਕਿਵੇਂ ਛੁੱਟੇਗਾ, ਛੁੱਟਿਆ ਨਹੀਂ ਜਾਣਾ ਤੇਰੇ ਤੋਂ। ਮੋਹ ਮਾਇਆ ਨਿਤ ਫਾਥਾ, ਕਿਉਂਕਿ ਤਿੰਨ ਸਾਧੂ ਚਰਨ ਨਾ ਸੇਵੇ ਕਬੂ, ਉਹਨਾਂ ਨੇ ਕਦੀ ਸਾਧੂ ਗੁਰੂ ਦੇ ਚਰਨਾਂ ਦੀ ਓਟ ਨਹੀਂ ਲਈ, ਗੁਰੂ ਸਾਧੂ ਦੇ ਚਰਨ ਨਹੀਂ ਪੂਜੇ, ਸੇਵਾ ਨਹੀਂ ਕੀਤੀ, ਭਾਵ ਗੁਰੂ ਵਾਲੇ ਨਹੀਂ ਬਣੇ, ਗੁਰੂ ਗੁਰੂ ਨਹੀਂ ਜਪਿਆ, ਗੁਰੂ ਕੋਲ ਨਹੀਂ ਬੈਠੇ। ਤਿੰਨ ਉਹਨਾਂ ਦਾ ਸਭ ਜਨਮ ਅਕਾਥਾ, ਸਾਰਾ ਜਨਮ ਵਿਅਰਥ ਚਲਾ ਜਾਂਦਾ। ਜਿਨ ਸਾਧੂ ਚਰਨ ਸਾਧ ਪੱਗ ਸੇਵੇ, ਦੂਜੇ ਪਾਸੇ ਜਿਹੜੇ ਗੁਰੂ ਵਾਲੇ ਬਣ ਗਏ, ਗੁਰੂ ਗੁਰੂ ਜਪਣ ਲੱਗ ਪਏ। ਤਿੰਨ ਸਫਲਿਓ ਜਨਮ ਸਨਾਥਾ, ਉਹ ਖਸਮ ਵਾਲੇ ਵੀ ਬਣ ਗਏ ਤੇ ਉਹ ਜ਼ਿੰਦਗੀ ਵਿੱਚ ਕਾਮਯਾਬ ਹੋ ਗਏ, ਲੋਕ ਪਰਲੋਕ ਉਹਨਾਂ ਦਾ ਸੁਹੇਲਾ ਹੋ ਗਿਆ।

ਕਰਨਾ ਤਾਂ ਇਹ ਮੰਗ ਹੈ ਗੁਰੂ ਰਾਮਦਾਸ ਦੀ। ਜਦੋਂ ਤਖ਼ਤ 'ਤੇ ਬਿਠਾ ਦਿੱਤਾ ਨਾ, ਇੱਕ ਗੱਲ ਤੁਸੀਂ ਬੜੀ ਘੱਟ ਸੁਣੀ ਹੋਵੇਗੀ, ਅਤੇ ਉਦੋਂ ਸਾਹਮਣੇ ਮੋਹਨ ਅਤੇ ਮੋਹਰੀ ਖੜ੍ਹੇ ਹੋ ਗਏ। ਮੋਹਰੀ ਪੁੱਤ ਸਨਮੁੱਖ ਹੋਇਆ, ਮੈਨੂੰ ਵੀ ਯਾਦ ਹੈ, ਉਹ ਵਕਤੀ ਤੌਰ 'ਤੇ ਸਨਮੁੱਖ ਹੋ ਗਿਆ, ਪਰ ਉਦੋਂ ਪਹਿਲਾਂ ਕੀ ਹੋਇਆ, ਇਹ ਲੜਨ ਲੱਗ ਪਿਆ ਉੱਚੀ ਉੱਚੀ, ਅਤੇ ਕਲੇਸ਼ ਵਾਲਾ ਮਾਹੌਲ ਬਣ ਗਿਆ। ਤਖ਼ਤ 'ਤੇ ਬੈਠੇ ਨੇ ਗੁਰੂ ਰਾਮਦਾਸ, ਮਰਿਆਦਾ ਪੂਰੀ ਹੋ ਗਈ ਹੈ, ਮਹਾਰਾਜ ਨੇ ਮੱਥਾ ਟੇਕ ਦਿੱਤਾ, ਬਾਬਾ ਜੀ ਨੇ ਤਿਲਕ ਲਾ ਦਿੱਤਾ ਬਾਬਾ ਬੁੱਢਾ ਸਾਹਿਬ ਨੂੰ, ਅਤੇ ਫਿਰ ਗੁਰੂ ਰਾਮਦਾਸ ਪਤਾ ਕੀ ਕਹਿੰਦੇ ਗੁਰੂ ਅਮਰਦਾਸ ਨੂੰ, ਸ੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ। ਮੋਹਰੀ ਲੜਦਾ ਹੈ ਨਾ, ਕੋਈ ਗੱਲ ਨਹੀਂ, ਮੈਨੂੰ ਕੋਈ ਜ਼ਰੂਰਤ ਨਹੀਂ ਇੱਥੇ ਬੈਠਣ ਦੀ, ਇਹਨੂੰ ਬਿਠਾ ਦਿਓ। ਸ੍ਰੀ ਪ੍ਰਭ ਮੁਝ ਸਿੱਖੀ ਪਦ ਦੀਜੈ, ਆਪ ਮੋਹਰੀ ਕੋ ਗੁਰ ਕੀਜੈ, ਔਰ ਮੈਂ ਹੂੰ ਦਾਸ ਆਪ ਕੋ ਜੈਸੇ, ਨਿਜ ਮਨ ਤੇ ਜਾਨਕ ਇਨ ਤੈਸੇ। ਜਿਵੇਂ ਮੈਂ ਤੁਹਾਡੀ ਸੇਵਾ ਕੀਤੀ ਹੈ ਦਾਸ ਬਣ ਕੇ, ਮੈਂ ਤੁਹਾਡੇ ਪੁੱਤਰ ਦੀ ਵੀ ਸੇਵਾ ਕਰਦਾ ਰਹਾਂਗਾ। ਮਹਾਰਾਜ ਤੁਸੀਂ ਕਲੇਸ਼ ਮੁਕਾਓ, ਇਹਨੂੰ ਇੱਥੇ ਬਿਠਾਓ, ਤੇ ਮੈਂ ਤੁਹਾਡੇ ਇਹਨਾਂ ਦੇ ਸਾਹਮਣੇ ਖੜਾ ਹੋ ਜਾਣਾ। ਵੇਖੋ ਸੰਗਤ ਜੀ, ਜਦੋਂ ਅਸੀਂ ਪੌੜੀ ਲਾ ਕੇ ਛੱਤ 'ਤੇ ਚੜ੍ਹਦੇ ਹਾਂ ਨਾ, ਤੇ ਇਕੱਲੀ ਇਕੱਲੀ ਪੌੜੀ ਨੂੰ ਹੱਥ ਨਾਲ ਫੜਦੇ ਜਾਂਦੇ ਹਾਂ, ਚੜ੍ਹਦੇ ਜਾਂਦੇ ਹਾਂ, ਫੜਦੇ ਜਾਂਦੇ ਹਾਂ, ਸਾਰਾ ਸਰੀਰ ਪੌੜੀ ਨਾਲ ਜੁੜਿਆ ਹੁੰਦਾ, ਪਰ ਖੀਰਲੇ ਡੰਡੇ 'ਤੇ ਪੈਰ ਰੱਖ ਕੇ ਇੱਕ ਪੈਰ ਛੱਤ 'ਤੇ ਨਾਲ ਦੀ ਨਾਲ ਪੌੜੀ ਵੱਲ ਪਿੱਠ ਹੋ ਜਾਂਦੀ ਹੈ। ਪਰ ਅਸ਼ਕੇ ਜਾਈਏ ਧੰਨ ਗੁਰੂ ਰਾਮਦਾਸ 'ਤੇ, ਉਹਨਾਂ ਪੌੜੀ ਵੱਲ ਪਿੱਠ ਨਹੀਂ ਕੀਤੀ, ਤਖ਼ਤ 'ਤੇ ਬੈਠ ਕੇ ਵੀ ਕਹਿੰਦੇ ਨੇ ਮੈਂ ਹੂੰ ਦਾਸ ਆਪ ਕੋ ਜੈਸੇ, ਨਿਜ ਮਨ ਤੇ ਜਾਨਤ ਇਨ ਤੈਸੇ, ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ। ਜਗਨਨਾਥਾ, ਹੇ ਜਗਤ ਦੇ ਨਾਥ, ਮੇਰੇ 'ਤੇ ਇਹ ਤਰਸ ਕਰੋ, ਮੇਰੇ 'ਤੇ ਦਇਆ ਕਰੋ, ਮੈਨੂੰ ਆਪਣੇ ਸੇਵਕਾਂ ਦੇ ਸੇਵਕਾਂ ਦਾ ਸੇਵਕ ਬਣਾ ਲਓ, ਤਾਂ ਕਿ ਮੇਰਾ ਪਾਰ ਉਤਾਰਾ ਹੋ ਜਾਵੇ। ਇਤਨੀ ਇਤਨੀ ਵਿਨਮਰਤਾ। ਸਮਾਪਤੀ ਵੱਲ ਚੱਲਾਂ ਕਿਉਂਕਿ ਵਕਤ ਮੈਨੂੰ ਹੋਰ ਆਗਿਆ ਨਹੀਂ ਦਿੰਦਾ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਆਤਮਕ ਪੱਖੋਂ ਅੰਨੇ ਹਾਂ, ਸਾਨੂੰ ਕੋਈ ਗਿਆਨ ਨਹੀਂ। ਸੰਗਤ ਜੀ, ਇਹ ਜਿਹੜੇ ਗਿਆਨ ਦੀ ਗੱਲ ਹੋ ਰਹੀ ਹੈ ਨਾ, ਇਹ ਕਿਤਾਬੀ ਗਿਆਨ ਦੀ ਗੱਲ ਨਹੀਂ ਹੋ ਰਹੀ। ਬਹੁਤ ਸਾਰੇ ਗ੍ਰੰਥ ਪੜ੍ਹ ਲਏ, ਉਪਨਿਸ਼ਦਾਂ ਪੜ੍ਹ ਲਈਆਂ, ਹਦੀਸਾਂ ਪੜ੍ਹ ਲਈਆਂ, ਹੋਰ ਜਨਰਲ ਨੌਲੇਜ ਵਾਲੀਆਂ ਕਿਤਾਬਾਂ ਪੜ੍ਹ ਲਈਆਂ। ਹੁਣ ਅੱਜ ਜਿਹੜਾ ਏ ਆਈ ਦਾ ਯੁੱਗ ਹੈ, ਇਹਦੇ ਵਿੱਚ ਅਧਿਆਪਕ ਤੇ ਕਿਸੇ ਨੂੰ ਕੀ ਸਿਖਾਏਗਾ? ਗਾਂ ਦੀਆਂ ਗੱਲਾਂ ਨੇ, ਬਹੁਤ ਗਾਂ ਦੀਆਂ ਗੱਲਾਂ, ਕਮਾਲ ਹੀ ਹੈ। ਕੀ ਕਰੇਗਾ ਅਧਿਆਪਕ, ਕੀ ਸਿਖਾਏਗਾ? ਉਹਦੇ ਮੁਕਾਬਲੇ 'ਤੇ ਕੁਛ ਵੀ ਨਹੀਂ ਸਿਖਾ ਸਕਦਾ। ਤੂੰ ਇਹ ਉੱਥੇ ਇਸ ਗਿਆਨ ਦੀ ਗੱਲ ਨਹੀਂ ਹੋ ਰਹੀ, ਉੱਥੇ ਗਿਆਨ ਦਾ ਮਤਲਬ ਇਹ ਵੀ ਇੱਕ ਗੱਲ ਸਮਝ ਆ ਜਾਵੇ ਵੀ ਆਖਿਰ ਮੈਂ ਕੌਣ ਹਾਂ, ਮੈਂ ਕਰ ਕੀ ਰਿਹਾ। ਸਵੇਰੇ ਉੱਠਣਾ ਵਾਂ, ਭੱਜ ਜਾਣਾ ਵਾਂ, ਸਾਰਾ ਦਿਨ ਕਲਪਨਾ ਵਾਂ, ਫਿਰ ਆ ਜਾਣਾ, ਸੌਂ ਜਾਣਾ, ਉੱਠ ਕੇ ਫਿਰ ਤੁਰ ਜਾਣਾ, ਸਮੇਂ ਦਾ ਪਈਆ ਆਪਣੀ, ਆਖਿਰ ਹੈ ਕੀ, ਸਿਲਸਿਲਾ ਕੀ ਹੈ, ਕੌਣ ਹਾਂ ਮੈਂ, ਕਿੱਥੋਂ ਆਇਆ, ਕਿਉਂ ਭੱਜ ਰਿਹਾ, ਕੀ ਕਰ ਰਿਹਾ। ਇੱਥੇ ਮੈਂ ਸਾਰੀ ਗੱਲ ਸਮਝ ਆ ਜਾਏ ਤੇ ਫਿਰ ਰਿਲੈਕਸ, ਫਿਰ ਕਰਨਾ ਸਭ ਕੁਝ ਹੈ, ਕੋਈ ਸਟ੍ਰੈਸ ਨਹੀਂ, ਕੋਈ ਟੈਨਸ਼ਨ ਨਹੀਂ। ਕੁਝ ਪ੍ਰਾਪਤ ਹੋ ਗਿਆ ਤੇ ਕੋਈ ਮਾਨ ਨਹੀਂ, ਕੁਝ ਖੁਸ਼ ਗਿਆ ਤੇ ਕੋਈ ਦੁੱਖ ਨਹੀਂ। ਹੁਣ ਜਬ ਕਿਛ ਪਾਵੇ ਤਬ ਗਰਭ ਕਰਤਾ, ਮਾਇਆ ਗਈ ਤਬ ਰੋਵਣ ਲੱਗਤ ਹੈ। ਆਉਂਦੀ ਵੀ ਦੁਖੀ ਕਰ ਰਹੀ ਹੈ, ਜਾਂਦੀ ਵੀ ਦੁਖੀ ਕਰ ਰਹੀ ਹੈ। ਖੈਰ, ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਅਸਲ ਗਿਆਨ, ਮੈਂ ਕੌਣ ਹਾਂ, ਮੈਂ ਆਤਮਾ ਹਾਂ, ਜਸਵਿੰਦਰ ਸਿੰਘ ਨਹੀਂ, ਕਿੱਥੋਂ ਆਇਆ, ਲੁਧਿਆਣੇ ਨਹੀਂ, ਦਰਗਾਹ 'ਚੋਂ ਆਇਆ, ਕੀ ਕਰਨ ਆਇਆ, ਡਾਲਰ ਇਕੱਠੇ ਕਰ ਨਹੀਂ, ਆਇਓ ਸੁਣਨ ਪੜ੍ਹਨ ਕੋ ਬਾਣੀ। ਇਹ ਦੋ ਤਿੰਨ ਗੱਲਾਂ ਸਮਝ 'ਚ ਆ ਜਾਣ ਤੇ ਗਿਆਨ ਹੋ ਗਿਆ, ਉਹਨੂੰ ਅਪਲਾਈ ਕਰਨਾ ਸ਼ੁਰੂ ਕਰਦਾ। ਹਮ ਅੰਧੁਲੇ ਗਿਆਨਹੀਨ ਅਗਿਆਨੀ, ਅਸੀਂ ਅੰਨੇ ਹਾਂ, ਅਸੀਂ ਤੇ ਤੁਰ ਵੀ ਨਹੀਂ ਸਕਦੇ। ਜਿਵੇਂ ਅੰਨੇ ਨੂੰ ਬੈਰੂਨੀ ਤੌਰ 'ਤੇ ਰਾਹ ਨਹੀਂ ਦਿਸਦਾ, ਆਤਮਕ ਅੰਨੇ ਨੂੰ ਅੰਦਰਲਾ ਰਾਹ ਨਹੀਂ ਦਿਸਦਾ।

ਆਪਣਾ ਪੱਲਾ ਪਕੜਾ ਦਿਓ। ਜਨ ਨਾਨਕ ਚਲੈ ਮਿਲਨ ਥਾ, ਤੁਹਾਡੇ ਨਾਲ ਮਿਲ ਕੇ ਇੱਕ ਬੂੰਦ ਤਹਈਆ ਕਰ ਲੈ ਪਹਾੜਾਂ ਤੋਂ, ਮੈਂ ਸਾਗਰ ਤੱਕ ਜਾਣਾ ਨਹੀਂ ਜਾ ਸਕਦੀ। ਧਰਤੀ ਸੋਕ ਲੈ ਗਈ, ਸੂਰਜ ਚੂਸ ਜਾਏਗਾ, ਹਵਾ ਉਡਾ ਦੇਗੀ, ਚਟਾਨਾਂ ਰੋਕ ਲੈਣਗੀਆਂ, ਪਰ ਜੇ ਮਿਲੀਅਨ ਟ੍ਰਿਲੀਅਨ ਬੂੰਦਾਂ ਇਕੱਠੀਆਂ ਹੋ ਕੇ ਪਹਾੜਾਂ 'ਚੋਂ ਤੁਰ ਪੈਣ ਤੇ ਉਹ ਚਟਾਨਾਂ ਨੂੰ ਫੁੰਡ ਕੇ ਪਰਾਂ ਸੁੱਟ ਦਿੰਦੀਆਂ ਨੇ, ਧਰਤੀ ਨਹੀਂ ਚੂਸ ਸਕਦੀ, ਸੂਰਜ ਨਹੀਂ ਸੋਕ ਸਕਦਾ, ਉਹ ਫਿਰ ਆਪਣੇ ਰਸਤੇ ਆਪ ਬਣਾ ਕੇ ਸਾਗਰ ਤੱਕ ਪਹੁੰਚ ਜਾਂਦੀਆਂ ਨੇ। ਇਸ ਕਰਕੇ ਮਿਲ ਕੇ ਚੱਲੀਏ, ਗੁਰੂ ਨਾਲ ਮਿਲ ਕੇ, ਸੰਗਤ ਨਾਲ ਮਿਲ ਕੇ ਚੱਲੀਏ, ਵਕਾਰ ਰਸਤੇ ਵਿੱਚ ਕੋਈ ਰੋਕ ਨਹੀਂ ਲਾ ਸਕਣਗੇ। ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋ। ਇਹ ਕੋਈ ਬਹੁਤ ਅਗਾਂਹ ਬਾਣੀ ਨਹੀਂ ਗੀ, ਇਹ ਸ਼ੁਰੂਆਤੀ ਬਚਨ ਹੈ ਜਪਜੀ ਸਾਹਿਬ ਦੇ, ਬੜੇ ਸਾਦਾ ਜੇ, ਬੜੇ ਬਾਕਮਾਲ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਤ ਸੇਤੀ ਮਨ ਵਜੀਆਂ।

ਕਰ ਆਨੰਦ ਵਾਜੇ ਆਨੰਦ ਸੁਣੋ ਵਟ ਭਾਗੀਓ ਸਗਲ ਮਨੋਰਥ ਪੂਰੇ ਪਾਰ ਪਰੰਪਰਾ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਜਨ ਭੈ ਸਰਸੇ ਪੂਰੇ ਗੁਰ

ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕਣੇ।

ਸਦਾ ਕੁਰਬਾਨੀ ਬੋਲਣਾ ਜੀ ਵਾਹਿਗੁਰੂ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮ।

ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਬੰਧ ਬੰਧ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿੱਧ ਕੇਸਾ ਸਵਾਸਾਂ ਸੰਗ ਨਿਭਾਇਆ, ਇਹਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮਤ ਉੱਚੀ ਮਤ ਪਾਦੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ, ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ, ਨੇ ਤਾਣਿਆਂ ਦੇ ਤਾਮ, ਨੇ ਓਟਿਆਂ ਦੀ ਉੜ, ਨੇ ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਾਸਾ ਕੀ ਵਾਰ ਦੇ ਸੰਪੂਰਨ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ਰੀ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਗ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ, ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋ ਘਰੋਂ ਨਾਮ ਦਾਮ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਨ ਕਰਦਿਆਂ ਬਤੀਤ ਹੋਵੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ, ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬ ਚਲਾਇਓ ਪੰਥ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਸਵਾਬ ਹੁਣ ਜੋ ਸੰਤਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਹਨ, ਉਹਨਾਂ ਦੇ ਮਨ ਦੀ ਅਰਦਾਸ ਹੋਣੀ ਹੈ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਬੈਠ ਕਰਕੇ ਬਾਣੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸ ਤਾਰੇ। ਸੋ ਕੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੇ, ਜਨਮ ਮਰਨ ਦੁਖ ਜਾਏ। ਦਰਸ਼ਨ ਪਰਸਿਆਂ ਗੁਰੂ ਕੇ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੇ ਪ੍ਰਾਣ ਅਕੋਰ। ਕੋਈ ਜਨ ਹਰ ਸਿਓ ਦੇਵੈ ਜੋਰ, ਚਰਨ ਗਹੋ ਬਕੋ ਸੁਭ ਰਸਨਾ, ਦੀਜੇ ਪ੍ਰਾਣ ਅਕੋਰ। ਰਹਾਓ ਮਨ ਤਨ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਇਆ ਰਸਮੈ ਮਗਨ ਹੋਤ ਕਿਰਪਾ ਤੇ, ਮਹਾਂ ਵਿਖਿਆ ਤੇ ਤੋਰ। ਆਇਓ ਸਾਰਣ ਦੀਨ ਦੁਖ ਭੰਜਨ, ਚਿਤਵਾਓ ਤੁਮਰੀ ਔਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਆਇਓ ਸਾਰਣ ਦੀਨ ਦੁਖ ਭੰਜਨ, ਚਿਤ ਬਹੁ ਤੁਮ ਰਹੀ ਔਰ। ਅਭੈ ਪਦ ਦਾਨ ਸਿਮਰਨ ਸੁਆਮੀ ਕੋ, ਪ੍ਰਭ ਨਾਨਕ ਬੰਧਨ ਛੋਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ। ਗੁਰ ਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ, ਚੁੱਪੈ ਚੁੱਪ ਨ ਹੋਵੇ ਜੇ ਲਾਇ ਰਹਾਂ ਲਿਵਤਾਰ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾਂ ਹੋਈਐ ਕਿਵ ਕੂੜੇ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਏ। ਗਾਵੈ ਕੋ ਤਾਣ ਹੋਵੈ ਕਿਸੇ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ। ਗਾਵੈ ਕੋ ਸਾਜ ਕਰੀ ਤਨਖੇ, ਗਾਵੈ ਕੋ ਜੀ ਲੈ ਫਿਰ ਦੇ। ਗਾਵੈ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੇ ਹਾਦਰਾ ਹਦੂਰ। ਕਥਨਾ ਕਥਿਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੈ ਵੇ ਪ੍ਰਵਾਹੋ। ਸਾਚਾ ਸਾਹਿਬ ਸਾਚ ਨਾਏ ਭਾਖਿਆ, ਭਾਉ ਅਪਾਰ ਆਖੈ ਮੰਗੈ ਦੇਹ ਦੇਹ। ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ, ਜਿਤ ਦਿਸੈ ਦਰਬਾਰ। ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ।
मुहौ के बोलन बोलिए जेत सुन तरे प्यार अमृत वेला सच नाऊ वड़ियाई विचार करमी आवै कपड़ा नदरी मोख द्वार नानक एवै जानिए सब आपे सचियार थाप्या ना जाए कीता ना होए आपे आप निरंजन सोए जिन सेवा तिन पाया मान नानक गाविए गुणी निदान गाविए सुनिए मन रखिए भाव दुख पर हर सुख घर लै जाए गुरमुख नादं गुरमुख वेदं गुरमुख रिहा समाई गुर ईसर गुरु गोरख वर्मा गुर पार्वती माई जे हौ जाना अखा नाही कहना कथन न जाई गुरा इक देह बजाई सबना जिया का इक दाता सो मैं विसर न जाई तीर्थ नावा जे तिस भावा बिन भाणे के नाए करी जेती सेठ उपाई वेखा बिन करमा के मिले लई मत विच रतन जवाहर माणक जे इक गुर की सिख सुनी गुरा इक देह बजाई सबना जिया का इक दाता सो मैं विसर न जाई जे जुग चारे आरजा होर दसूनी होए नवा खंडा विच जानिए नाल चले सब कोई चंगा नाओ रखाए कै जस कीरत जगले जे तिस नदन न आवे ता बात न पुछे के कीटा अंदर कीट कर दोषी दोष तरे नानक निर्गुण गुण करे गुणवंतिया गुण दे तेहा कोई न सुजई जे तिस गुण कोई करे सुने सिद्ध पीर सुरनाथ सुनै धरत तवल आकाश सुनै दीप लो पातार सुनै पोहे न छकै कार नानक भगतां सदा विगास सुनै दुख पाप का नास सुनै ईश्वर बर्मा इंद सुनै मुख सलाहन मंद सुनै जोग जुगत तन भेद सुनै शास्त्र सिमरत वेद नानक भगतां सदा विगास सुनै दुख पाप का नास सुनै सत संतोख ज्ञान सुनै अठसठ का इसनान सुनै पढ़ पढ़ पावै मान सुनै लागे सहज ध्यान नानक भगतां सदा विगास सुनै दुख पाप का नास सुनै सरा गुणा के गाह सुनै सेख पीर पात साह सुनै अंधे पावै राह सुनै हाथ होवे असगाह नानक भगतां सदा विगास सुनै दुख पाप का नास मन्ने की गत कही न जाए जी को कह पिछे पछताए आद कलम न लिखन हार मन्ने का बह करन विचार ऐसा नाम निरंजन होए जी को मन जाने मन कोय मन्ने सुरत होवे मन बुद्ध मन्ने सगल भवन की शुद्ध मन्ने मोह चूटा न खाए मन्ने जम के साथ न जाए ऐसा नाम निरंजन होए जी को मन जाने मन कोय मन्ने मार्ग ठाक न पाए मन्ने पात स्यों प्रगट जाए मन्ने मगन न चले पंथ मन्ने धर्म सेती संबंध ऐसा नाम निरंजन होए जी को मन जाने मन कोई मन्ने पावे मोख द्वार मन्ने परवारे साधार मन्ने तरे तारे गुर सिख मन्ने नानक पवे न पेख ऐसा नाम निरंजन होए जे को मन जाने मन कोई पंच परवान पंच प्रधान पंच पावे दरगह मान पंच सोह दर राजान पंचा का गुर एक ध्यान जे को कह करे विचार करते कह करने नहीं सुमार तौल धर्म दया का पूत संतोख थाप रख्या जिन सूत जे को बुझे होवे सचियार तवले ऊपर किता पार धरती होर परै होर होर तिस्ते भार तलै कवन जोर जीव जात रंगा के नाव सबना लिखिया बुढ़ी कलाम एहो लेखा लिख जाने कोई लेखा लिखिया कीता होय कीता तान सुअल हो रूप केती दात जाने कौन कूत कीता पसाओ एको कवाओ तिस्ते होए लाख दरियाओ कुदरत कवन कहा विचार वार न जामा एक बार जो तुद पावै साई भली कार तू सदा सलाम निरंकार असंख जप असंख भाव असंख पूजा असंख तप ताव असंख ग्रंथ मुख वेद पाठ असंख जोग मन रह उदास असंख भगत गुण ज्ञान विचार असंख सती असंख दातार
ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆ ਨ ਜਾਵਾਂ ਏਕ ਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜੇ ਫਰਮਾਏ ਤੇਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਨ ਕਹਾ ਵਿਚਾਰ ਵਾਰ ਨ ਜਾਵਾਂ ਏਕ ਬਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰਸ ਖਿਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਐ ਉਹ ਧੋਏ ਭਰੀਐ ਮਤ ਪਾਪਾ ਕਹਿ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲੇਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸਥ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇ ਨ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਣ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾਂ ਕਿਵ ਸਾਹ ਲਾਹੀ ਕਿਉਂ ਵਰਣੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਇਆ ਨ ਸੋਹੈ ਪਾ ਤਾਲਾਂ ਪਾ ਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣੀ ਕਬਾਤ ਸਹਿਸ ਅਠਾਰਹ ਕਹਿਣ ਕਿਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੈ ਆਪ ਸਾਲਾ ਹੀ ਸਾਲਾ ਇਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀਆ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਣੀ ਜੇ ਤਿਸ ਮਨੁ ਨ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲਲਾਹ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਈ ਤਿਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੀਤੇ ਮੰਗਹਿ ਜੋਤ ਅਪਾਰ ਕੀਤੇ ਗਣਤ ਨਹੀਂ ਵਿਚਾਰ ਕੀਤੇ ਖੱਪ ਟੁੱਟਹਿ ਵੇਕਾਰ ਕੀਤੇ ਲੈ ਲੈ ਮੁਕਰ ਪਾਹੇ ਕੀਤੇ ਮੂਰਖ ਖਾਹੀ ਖਾਹੇ ਕੀਤੇ ਦੁੱਖ ਭੁੱਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੋਹ ਖਾਏ ਆਪੇ ਜਾਣੇ ਆਪੇ ਦੇ
ਆਖਹਿ ਸੇ ਪੇ ਕੇਈ ਕੇ ਜਿਸਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਐ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹਿ ਅਮੁੱਲ ਭਾਏ ਅਮੁੱਲਾ ਸਮਾਹਿ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲੋ ਅਮੁੱਲ ਆਖ ਨਾ ਜਾਇ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੈ ਕਰਹਿ ਵਖਿਆਣ ਆਖਹਿ ਬਰਮੈ ਆਖਹਿ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖਹਿ ਦਾਨਵ ਆਖਹਿ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕੀਤੇ ਆਖੇ ਆਖਣ ਪਾਹ ਕੀਤੇ ਕਹਿ ਕਹਿ ਉਠ ਉਠ ਜਾਹਿ ਇਤੇ ਕੀਤੇ ਹੋਰ ਕਿਰਹਿ ਤਾਂ ਆਖ ਨਾ ਸਕੈ ਕੇਈ ਕੇ ਜੀਵੜ ਭਾਵੈ ਤੀਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵੇਗਾੜ ਤਾਂ ਲਿਖਿਐ ਸਿਰ ਗਾ ਵਾਰਾ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੀਤੇ ਰਾਗ ਪ੍ਰੀ ਸਿਉ ਕਹੀਨ ਕੀਤੇ ਗਾਵਨ ਹਾਰੇ ਗਾਵੈ ਤੁਹਨੋ ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰ ਗਾਵੈ ਚਿਤ ਗੁਪਤ ਲਿਖ ਜਾਣੈ ਲੇਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੁਹੁਨ ਸਦਾ ਸਵਾਰੇ ਗਾਵੈ ਇੰਦ ਇੰਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਬੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੈ ਗਾਵਹਿ ਮੋਹਣੀਆਂ ਮਨਮੋਹਣ ਸੁਰਗਾ ਮੱਛ ਪਿਆਲੈ ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੈ ਗਾਵਹਿ ਜੋਤ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਾਰ ਕਰ ਰੱਖੇ ਤਾਰੇ ਸਹੀ ਤੁਧਨੂੰ ਗਾਵਹਿ ਜੋ ਤੁਧ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੀ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰਹਿ ਬਿਬੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੀਸ ਪੁਖਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿੱਧ ਸਿੱਧ ਅਵਰਾ ਸਾਧ ਸੰਜੋਗ ਵਿਜੋਗ ਦੁਇਕਾਰ ਚਲਾਵੈ ਲਿਖਿਆ ਵੈ ਭਾਗ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੀਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀਵਾਨ ਜਿਵ ਤਿਸ ਭਾਵੈ ਤਿਵੇ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੇ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੀਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਇੱਕ ਦੋ ਜੀਬਾ ਲੱਖ ਹੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖਿਆ ਹੈ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜੀਏ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨ ਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ
ਜੋਰ ਨਾ ਜੁਗਦੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਰ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥ ਸੋਹਿਨ ਪੰਚ ਪ੍ਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡਕਾ ਇਹੋ ਧਰਮ ਗਿਆਨ ਖੰਡਕਾ ਆਖੋ ਕਰਮ ਕੀਤੇ ਪਵਨ ਪਾਣੀ ਵਹਿ ਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੈ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ਼ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂ ਉਪਦੇਸ਼ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ਼ ਕੀਤੇ ਦੇਵਦਾਨ ਮੁਨ ਕੀਤੇ ਕੀਤੇ ਰਤਨ ਸਮੁੰਦ ਕੀਤੀ ਆ ਖਾਣੀ ਕੀਤੀ ਆ ਬਾਣੀ ਕੀਤੇ ਪਾਤ ਨਰਿੰਦ ਕੀਤੀ ਆ ਸੁਰਤੀ ਸੇਵ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਜੀਵ ਕੋ ਕਹੈ ਪਿਛੈ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੈ ਜੋਤ ਮਹਾਂਬਲ ਸੂਰ ਤਿਨਮੈ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਇ ਤਾਂ ਕੇ ਰੂਪ ਨਾ ਕਥਨੇ ਜਾਹ ਨਾ ਉਹ ਮਰਹਿ ਨਾ ਠਾਗੇ ਜਾਹ ਜਿਨਕੇ ਰਾਮ ਵਸੇ ਮਨ ਮਾਹ ਤਿੱਥੇ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤਿੱਥੇ ਖੰਡ ਮੰਡਲ ਵਰਭੰਡ ਜੀ ਕੋ ਕਥੈ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜੀਵ ਜੀਵ ਹੁਕਮ ਤਿਵੈ ਤਿਵਕਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਦ ਹਥਿਆਰ ਪਾਉ ਖਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਕੜੀਏ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੀ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸੋਧਾ ਰਾਗਾਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਧਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਬੈ ਸਰ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਕੀਤੇ ਤੇਰੇ ਰਾਗ ਪ੍ਰੀ ਸਿਉਂ ਕਹੀਆ ਕੀਤੇ ਤੇਰੇ ਗਾਵਣ ਹਾਰੇ ਗਾਵਨ ਤੁਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਨੋ ਚੇਤ ਗੁਪਤ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵਨ ਤੁਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋ ਇੰਦਰ ਇੰਦਰਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਨੋ ਸਿੱਧ ਸਮਾਧੀ ਅੰਦਰ ਗਾਵਨ ਤੁਨੋ ਸਾਧ ਵਿਚਾਰੇ ਗਾਵਨ ਤੁਨੋ ਜਤੀ ਸਤੀ ਸੰਤੋਖੀ ਗਾਵਨ ਤੁਨੋ ਵੀਰ ਕਰਾਰੇ ਗਾਵਨ ਤੁਨੋ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਣ ਸੁਰਗ ਮੱਛ ਪੈ ਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਦਨੋ ਜੋਤ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦਨੋ ਗਾਵਣ ਜੋ ਤੁਦ ਭਾਵਣ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਣ ਸੇ ਮੈਂ ਚਿਤ ਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ
ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੀ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਜੀਰਾ ਰਹਾਵ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈ ਆ ਸਿੱਧਾ ਪੁਰਖਾ ਕੀਆਂ ਵਡਿਆਈ ਆ ਤੁਧ ਵਿਣ ਸਿੱਧੀ ਕਿਨੇ ਨਾ ਪਾਈ ਆ ਕਰ ਮਿਲੇ ਨਾਹੀ ਠਾਗ ਰਹਾਈ ਆ ਆਖਣ ਵਾਲਾ ਕਿਆ ਵੇ ਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾਓ ਆਖਣਾ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖ ਹੈ ਖਾਇ ਚੱਲੀਏ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥਕੈ ਕੀਮਤ ਨਹੀਂ ਪਾਈ ਜੇ ਸਭ ਮਿਲਕੈ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਈ ਨਾ ਕੋ ਹੋਆ ਨਾ ਕੋ ਹੋਏ ਜੀਵੜ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਾਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਓ ਹਰ ਜਨ ਕੇ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਬਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਰ ਰਿਜਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਹੀ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਉਡੈ ਊੜ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਝੁਕਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸਧਾਨ ਠਾਕੁਰ ਕਰ ਤਲ ਧਰਿਆ ਜਾਂ ਨਾਨਕ ਬਲ ਬਲ ਸਾਧ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵ ਹੋ ਸੰਤ ਹੋ ਜੀ ਸਭ ਦੁੱਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵੇਚਾਰਾ ਤੂੰ ਘਟ ਘਟ ਅੰਤਰ ਸਰਵ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਓ ਤੁਧ ਬਿਨ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵਾ ਹੈ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿੰਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਮਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ
तेरी अनक करह हर पूजा जी तब तप है जप है बेअंता तेरे अनेक पढ़ है बहु सिमरत शास्त्र जी कर किरिया खट कर्म ग्रंथा से भगत भले जन नानक जी जो भाव है मेरे हर भगवंता तू आद पुरख अपरंपर करता जी तुद जेवड़ अवर न कोई तू जुग जुग एको सदा सदा तू एको जी तू निश्चल करता सोई तुद आपे भावै सोई वरतै जी तू आपे करे सोई तुद आपे सिष्ट सब उपाई जी तुद आपे सिरज सब गोई जन नानक गुण गावै करते के जी जो सबसे का जानोई ऐसा महला चौथा तू करता सचियार मैंडा साई जो तौ भावै सोई थीसी जो तू दे सोई हो पाई रहाओ सब तेरी तू सबनी त्याया जिसनु कृपा करै तिन नाम रतन पाया जिसनु कृपा करह तिन नाम रतन पाया गुरमुख लादा मन मुख गवाया तुद आ विछोड़िया मिलाया तू दरी आओ सब तुझ ही माहे तुझ बिन दूजा नाहे तुझ बिन दूजा कोई नाहे जी जानत सब तेरा खेल विजोग मिल विछड़िया संजोगी मेल जिसनु तू जाना है सोई जन जाने हर गुण सद ही आख बखाने जिन हर सेव्या तिन सुख पाया सहजे ही हर नाम समाया तू आपे करता तेरा किया सब होए तुद बिन दूजा वरना कोई तू कर कर वेख जन सोए जन नान गुरमुख प्रगट होए आसा महला पहला तित सरवड़ भई लै निवासा पानी पावक तिन है किया पंकज मोह पग नहीं चाले हम देखा तै डूबियले मन एक न चेत समूड़ मना हर विसरत तेरे गुण गलिया रहा ना हौ जति सती नहीं पढ़िया मूर्ख मुगदा जन्म पया प्रणवत नानक तिनकी सरना जिन तू नाही विसरिया आसा महला पंजवा भई प्रापत मानुख देहुरिया गोविंद मिलन की एह तेरी वरिया अवर काज तेरे किते ना काम मिल साध संगत भज केवल नाम सरजाम लाग पवजल तरन कै जन्म वृथा जात रंग माया कै रहाओ जप तप संजम धर्म ना कमाया सेवा सार ना जानिया हर आया कहो नानक हम नीच करमा सरन परेकी राखो शर्मा सोहिला राग गौड़ी दीप की महला पहला एक ओंकार सतगुरु प्रसाद जय कर कीरत आखिया करते का होए विचारो तित कर गावहो सोहिला सिवरहो सिरजनहारो तुम गावहो मेरे निरपौ का सोहिला हौ वारी जीत सोहिले सदा सुख होए रहाओ नित नित जीड़े समालियन देखेगा देवनहार तेरे दाना कीमत ना पवै तिस दाते कवन सुमार संबत साहा लिखिया मिल कर पावहो तेल दिहो सज्जन असीसड़िया ज्यों होवै साहिब स्यों मेल कर कर एहो पाहुचा सदड़े नित पवन सदन हारा सिमरिया नानक सी देह आवन रागा सा महला पहला शय कर शय गुरु शय उपदेश गुर गुर एको वेस अनेक बाबा जय कर करते कीर्त होए सो कर राख वडाई तोय रहाओ विश्वे चस्या घड़िया पहरा थिती वारी माह होआ सूरज एको रुत अनेक नानक करते कीते वेस राग तना श्री महला पहला गगन मैं थाल राव चंद दीपक बनै तारका मंडल जनक मोती धूप मलयान लो पवन चवरो कर सगल बनराय फुलांत ज्योति कैसी आरती होए पव खंडना तेरी आरती अनहता शब्द वाजंत पेरी रहाओ सहस्तव नैन नन नैन हह तोहे को सहस मूर्त नन एक तोही सहस पद बिवल नन एक पद गंध मिन सहस्तव गंध इव चलत मोही सब मैं जूत जूत है सोए तिस दै चानन सब मैं चानन होए गुर साखी जूत प्रगट होए जूत इस भावै सुवारती होए हर चारण कमल मुकरंद लोभित मनो आंदनो मोहे आही प्यासा कृपा जल देह नानक सारंग को होए जाते तेरे नाए वासा राग गौड़ी पूर्वी महला चौथा
काम क्रोध नगर बह भरिया मिल साधु खंडल खंडा है पूर्व लेखत लिखे गुरु पाया मन हार लिव मंडल मंडा है कर साधु अंजलि पुन वड्डा है कर डंडौत पुन वड्डा है रहाव साकत हर साध न जानिया तिन अंत रहो मैं कंडा है ज्यों ज्यों चलै चुभ दुख पावै जमकाल सह सिर डंडा है हर जन हर हर नाम समाणे दुख जन्म मरण पव खंडा है अविनाशी पुरख पाया परमेश्वर बहु शोभ खंड ब्रह्मंडा है हम गरीब मस्कीन प्रभ तेरे हर राख राख वड वड्डा है जन नानक नाम आधार टेक है हर नामे ही सुख मंडा है राग गौड़ी पूर्वी महला पंजवा करो बेनंती सुनो मेरे मीता संत टहल की बेला ईहा खाट चलो हो हर लाहा आगे वसन सुहेला आओद कटै दिन सरहण आरे मन गुर मिलका सवारे रहाओ एहो संसार बेकार संसय मह तरयो ब्रह्म ज्ञानी जिस है जगाए पियावै एहो रस अकथ कथा तिन जानी जा को आए सोई बिहाज हो हर गुर ते मन बसेरा निज कर महल पावो सुख सहजे बौर न होए गो फेरा अंतर जामी पुरख विधाते सरदा मन की पूरे नानक दास एह सुख मांगै मोको कर संतन की धूरै एक ओंकार सतगुर प्रसाद राग श्री राग महला पहला पहला घर पहला मोती त मंदर उसरै रतनी त होहे जड़ाव कस्तूर कुंगू अगर चंदन लीप आवै चाओ मत देख भूला विसरे तेरा चितन आवै नाओ हर बिन जियो जल बल जाओ मैं अपना गुरु पूछ देख्या अवर नाही थाव रहाओ धरती ता हीरे लाल जड़ती पलंग लाल जड़ाओ मोहनी मुखमणि सुहै करे रंग पसाओ मत देख भूला विसरे तेरा चित ना आवै नाओ सिद्ध होवा सिद्ध लाई रिद आखा आओ गुप्त प्रगट होए बैसा लोक राखे भाओ मत देख भूला विसरे तेरा चित ना आवै नाओ सुल्तान होवा मेल लश्कर तख्त राखा पाओ हुक्म हासिल करी बैठा नानका सब बाओ मत देख भूला विसरे तेरा चित ना आवै नाओ श्री राग महला पहला कूट कोटी मेरी आरजा पवन पियन अपियाओ चांद सूरज दोय गुफे ना देखा सुपने सौन ना थाओ पी तेरी कीमत ना पवै हो केवल आखा नाओ साचा निरंकार निज थाए सुन सुन आखण आखणा जी भावै करे तमाय रहाओ गुस्सा कटगे वार वार पीसण पीसा पाए अग्गी सेती जालिया भासम सेती रल जाओ पी तेरी कीमत ना पवै हो केवड़ आखा नाओ पंखी होए कह जी पवा सह असमानी जाओ नदरी किसे ना आवो ना किश पिया ना खाओ पी तेरी कीमत ना पवै हो केवड़ आखा नाओ नानक कागद लखमणा पढ़ पढ़ कीजे भाओ मसु तोट ना आवे लेखण पाउन चलाओ पी तेरी कीमत ना पवै हो केवड़ आखा नाओ श्री राग महला पहला लेखे बोलन बोलना लेखे खाना खाओ लेखे वाड चलाइया लेखे सुन वे खाओ लेखे सा लवाई है पढ़े के पुछण जाओ बाबा माया रचना तोह अंधे नाम विसारिया ना तिस एह ना ओह रहाओ जीवन मरना जाय के इथे खाजे काल जिथे बह समझाइए तिथे कोई न चलियो नाल रोण वाले जितले सब बन्न है पंड पराल सब को आखे बहुत बहुत घट ना आखे कोई कीमत किने न पाइया कहण न वड्डा होए साचा साहिब एक तू होर जिया के ते लो नीचा अंदर नीच जात नीची हू अत नीच नानक तिन कै संग साथ वड्या स्यों क्या रीस जिथे नीच समालियन तिथे नदर तेरी बख्शीस श्री राग महला पहला लब कुत्ता कूड़ चोड़ा ठग खादा मुरदार पर निंदा पर मल मुख शुद्धि अग्न क्रोध चंडाल रास कस आप सलाहना ए कर्म मेरे करतार बाबा बोलिए पत होए ऊतम सेदर ऊतम कही है नीच कर्म बै रोए रहाओ
रस सोइना रस रूपा कामन रस परमन की वास रस घोड़े रस सेजा मंदर रस मीठा रस मास एते रस शरीर की कै घट नाम निवास जित बोलिया पत पाइये सो बोलिया प्रवान फिका बोल विगुचना सुन मूर्ख मन अजान जो तिस भावै से भले होर के कहन वखाण तिन मत तिन पत तिन तन पल्ले जिन हिरदे रहा समाय तिन का क्या सलाहना अवर सवाल्यो काय नानक नदरी बहरे राचे दान न नाय श्री राग महला पहला अमल गलोला कूड़का दिता देवन हार मत्ती मरन विसारिया खुशी कीती दिन चार सच मिलिया तिन सोफिया राखण को दरबार नानक सच्ची नानक साचे को सच जान जिद सेव्या सुख पाइये तेरी दरगह चले मान रहाओ सच सरा गुड़ बहरा जिस विच सचा नाओ सुने वखाण है जेतड़े हो तिन बलिहारै जाओ ता मन खीवा जानिए जा महली पाए थाओ नाओ नीर चंगे आईया सत परमल तनवास ता मुख होवे उजला लख दाती कदात दुख तिसे पै आखिए सुख जिसे ही पास सोक मनो विसारिये जाके जी प्राण तिस बिन सब अपवित्र है जीता पहनण खाण होर गल्ला सब कूड़ियां तुध भावै प्रवान श्री राग महला पहला जाल मोह घस मस कर मत कागद कर सार भाओ कलम कर चित लिखारी गुर पुछ लिख विचार लिख नाम सलाह लिख लिख अंत न पारावार लिख नाम सलाह लिख लिख अंत न पारावार बाबा एहो लेखा लिख जान जिथे लेखा मंगिए तिथे होए सच्चा निशान रहाओ जिथे मिलह वड़ियाइया सद खुशियां सद चाओ तिन मुख टिके निकल है जिन मन सच्चा नाओ कर मिले ता पाइए नाही गली वाओ दुआओ इक आवे इक जाहे उठ रखिए नाम सलार इक पाए मंगते इक ना वड्डे दरबार अगे गया जानिए विण नामे वेकार पै तेरे डर अगला खाप खाप छिजे देह नाम जिना सुल्तान खान हुंदे डिठे खेह नानक उठी चलिया सब कूड़े टुटे नेह श्री राग महला पहला सब रस मिठे मन्ने सुने सा लोने खट तुरसी मुख बोलना मारण नाद किए छत्ते हे अमृत पाओ एक जाको नदर करे बाबा होर खाना खुशी खुआर जित खादे तन पीड़िए मन मह चल है बेकार रहाओ रत्ता पैन मन रत्ता सो पेदी सत दान नीली स्याही करदा करनी पहरन पैर ध्यान कमर बंद संतोख का तन जोवन तेरा नाम बाबा होर पैनन खुशी खुआर जित पैदे तन पीड़िए मन में चल है विकार रहाओ कूड़े पाखर सोयने साखत बूझण तेरी वाट तरकस तीर कमान साग तेग बंद गुण धात वाजा नेजा पत स्यों प्रगट कर्म तेरा मेरी जात बाबा होर चढ़ना खुशी खुआर जित चढ़े तन पीड़िए मन में चल है विकार रहाओ कर मंदर खुशी नाम की नर तेरी प्रवान हुक्मी सोई तुद भाव सी होर आखण बहुत अपार नानक सच्चा पात साहो पुछ न करे विचार बाबा होर सोना खुशी खुआर जित सुते तन पीड़िए मन में चल है विकार रहाओ श्री राग महला पहला कुंगू की काया रतना की ललिता अगर वास तन सास अड़सठ तीर्थ का मुख टिक्का तित कट मत विगास ओत मती सलाहना सच नाम गुणतास बाबा होर मत होर होर जे सो वेर कमाइए कूड़े कूड़ा जोर रहाओ पूज लगे पीर आखिए सब मिले संसार नाउ सदाई अपना होवै सिद्ध समार जां पत लेखे ना पवै सब पूज खुआर जिनको सतगुर थाप्या तिन मेट न सकै कोई उना अंदर नाम निधान है नाम प्रगट होए नाउ पूजिए नाउ मनिए अखंड सदा सच सोए खेहू खेहर लाइए ता जियो केहा होए जलिया सब सियाणपा उठी चलिया रोए नानक नाम विसारिया दर गया क्या होए श्री राग महला पहला गुणवंती गुण वीथरे औगुणवंती झूर जे लोड़े वर कामणी नह मिलिए पिरकूर
ना बेड़ी ना तुलहड़ा ना पाइये फिर दूर मेरे ठाकर पूरे तख्त अडोल गुरमुख पूरा जी करे पाइये साच अतोल रहाओ प्राव हर मंदर सोहना तिस मैं माणक लाल मोती हीरा निर्मला कंचन कोट रिसाल बिन पौड़ी गढ़ क्यों चढ़ाओ गुर हर ध्यान निहाल गुर पौड़ी बेड़ी गुरु गुर तुलह हर नाव गुर सर सागर बहित गुर तीर्थ दरियाओ जे तिस भावे उजली सत सर नावन जाओ पूरो पूरो आखिए पूरे तख्त निवास पूरे थान सुहावण पूरे आस निरास नानक पूरा जे मिले क्यों काटे गुणतास श्री राग महला पहला आवो भैने गल मिले है अंक सहेलड़िया मिलके करे है कहानियां समर्थ कंत किया साचे साहेब सब गुण औगुण सब असाह करता सब को तेरे है जोर एक शब्द विचारिये जा तू ता क्या होर रहाओ जाए पुछो सुहागणी तुसी राव्या किनी गुणी सहज संतोख सी गारिया मिठा बोलनी पेर रिसालू तामले जा गुर का शब्द सुनी केतियां तेरियां कुदरती केवड़ तेरी दात केते तेरे जी जांत सिफत करा है दिन रात केते तेरे रूप रंग केते जात अजात सच मिले सच उपजे सच में साज समाए सुरत होवै पत उगवै गुर बजनी पाओ खाए नानक सच्चा पात साहो आपे ले मिलाए श्री राग महल्ला।

ਧਾਤ ਮਿਲੇ ਫੁਨ ਧਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆ ਹਰ ਜਪ ਇੱਕੇ ਭਾਏ ਭਾਈ ਰੇ ਸਾਂਝ ਨਾ ਕੀ ਰੇਣ ਸੰਤ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਣ ਰਹਾ ਉੱਚੋ ਥਾਨ ਸੁਹਾਵਣਾ ਉੱਪਰ ਮਹਿਲ ਮਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰੇ ਬਿਦ ਕਰਮ ਕਮਾਈ ਹੈ ਆਸ ਅੰਦੇਸਾ ਹੋਏ ਕਿਉਂ ਗੁਰ ਬਿਨ ਤ੍ਰਿਕੁਟੀ ਛੁੱਟ ਸੀ ਸਹਿਜ ਮਿਲੈ ਸੁਖ ਹੋਏ ਨਿਜ ਕਰ ਮੈਲ ਪਛਾਣੀਏ ਨਦਰ ਕਰੇ ਮਲ ਧੋਏ ਬਿਨ ਗੁਰ ਮੈਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀਏ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਏ ਹਉ ਸਦ ਬਲਿਹਾਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਕ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ ਕੱਲਰ ਕੀਰੀ ਕੰਧ ਜੋ ਐਨਿਸ ਕਿਰ ਢਹਿ ਪਾਏ ਬਿਨ ਸ਼ਬਦ ਸੁਖ ਨਾ ਥੀਏ ਪਿਰ ਬਿਨ ਦੁਖ ਨਾ ਜਾਏ ਮੁੰਦੈ ਪਿਰ ਬਿਨ ਕਿਆ ਸ਼ਿੰਗਾਰ ਦਰ ਕਰ ਟੋਈ ਨਾਲ ਹੈ ਦਰ ਗਏ ਝੂਠ ਖੁਆਰ ਰਹਾਓ ਆਪ ਸੁਜਾਣ ਨਾ ਭੁੱਲੇ ਸੱਚਾ ਵੜ ਕਿਰਸਾਨ ਪਹਿਲਾਂ ਧਰਤੀ ਸਾਧਕ ਹੈ ਸੱਚ ਨਾਮ ਦੇ ਦਾਨ ਨਾਉ ਨਿਦ ਉਪਜੇ ਨਾਮ ਏਕ ਕਰਮ ਪਵੈ ਨਿਸ਼ਾਨ ਗੁਰ ਕੋ ਜਾਣ ਨ ਜਾਣੀ ਕਿਆ ਤਿਸ ਚੱਜ ਅਚਾਰ ਅੰਦਲੇ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕੀ ਮਰ ਜਨਮੇ ਹੋਏ ਖੁਆਰ ਚੰਦਨ ਮੋਰ ਅਣਾਇਆ ਕੁੰਗੂ ਮਾਗ ਸੰਧੂਰ ਚੂਹਾ ਚੰਦਨ ਬਹੁਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨ ਭਾਵੀ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹਹ ਸਭ ਸਿਗਾਰ ਵਿਕਾਰ ਜਬ ਲਗ ਸ਼ਬਦ ਨ ਭੇਦੀਐ ਕਿਉਂ ਸੋਹੇ ਗੁਰਦੁਆਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇ ਡਰਾਵਣੀ ਜਾ ਜੀਓ ਵਿੱਚੋ ਜਾਏ ਭਾਹੇ ਬੁਲੰਦੀ ਵਿੱਜ ਬਈ ਧੂਓ ਨਾ ਨਿਕਸਿਓ ਕਾਏ ਪੰਚੇ ਰੁੰਨੇ ਦੁੱਖ ਭਰੇ ਬਿਨਸੇ ਦੂਜੇ ਭਾਏ ਮੂੜੇ ਰਾਮ ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਭ ਮੁੱਠੀ ਅਹੰਕਾਰ ਰਹਾਓ ਜਿਨੀ ਨਾਮ ਵਿਸਰਿਆ ਦੂਜੀ ਕਾਰੇ ਲੱਗ ਦੁਬਦਰ ਲਾਗੇ ਪਚਮੁਏ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਧੰਦੈ ਠੱਗ ਮੋਈ ਪ੍ਰੀਤ ਪਿਆਰ ਗਇਆ ਮੂਆ ਵੈਰ ਵਿਰੋਧ ਧੰਦਾ ਥੱਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰਮਤ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗ ਹੈ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਭਏ ਕੂਰ ਬਜਾਵੈ ਤੂਰ ਬਿਨ ਸ਼ਬਦੇ ਭਰਮਾਈਏ ਦੁਬਦਾ ਡੋਬੇ ਪੂਰ ਮਨ ਰੇ ਸ਼ਬਦ ਦਰੋ ਚਿਤਲਾਏ ਜਿਨ ਗੁਰਮੁਖ ਨਾਮ ਨ ਬੁੱਝਿਆ ਮਰ ਜਨਮੇ ਆਵੈ ਜਾਏ ਰਹਾਓ ਤਨ ਸੁੱਚਾ ਸੋ ਆਖੀਏ ਜਿਸ ਮੈਂ ਸਾਚਾ ਨਾਓ ਪੈ ਸੱਚ ਰਾਤੀ ਦੇਹਰੀ ਜੇਵਾ ਸੱਚ ਸੁਆਵ ਸੱਚੀ ਨਰ ਨਿਹਾਲੀ ਬੌੜ ਨ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਤੇ ਪਤ ਹੋਏ ਹੇ ਮਨ ਸਾਚ ਸੰਤੋਖਿਆ ਨਦ ਕਰੇ ਤਿਸ ਮਾਹੇ ਪੰਚ ਭੂਤ ਸੱਚ ਭੈਰ ਤੇ ਜੋਤ ਜੋਤ ਸੱਚੀ ਮਨ ਮਾਹੇ ਨਾਨਕ ਔਗਣ ਵਿਸਰੇ ਗੁਰ ਆਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਇੱਕ ਆਵੇ ਇੱਕ ਜਾਵਹੀ ਪੂਰ ਭਰੇ ਅਹੰਕਾਰ ਮਨ ਹਟਮੱਤੀ ਬੂਡੀਏ ਗੁਰਮੁਖ ਸੱਚ ਸੁਤਾਰ ਗੁਰ ਬਿਨ ਕਿਉਂ ਤਰੀਏ ਸੁਖ ਹੋਏ ਜਿਉ ਭਾਵੇ ਤੋ ਰਾਖ ਤੂੰ ਮੈਂ ਵਰਨਾ ਦੂਜਾ ਕੋਈ ਰਹਾਓ ਆਖੇ ਦੇਖੋ ਆਗੈ ਦੇਖੋ ਡਾਉ ਜਲੇ ਪਾਛੇ ਹਰਿਓ ਅੰਗੂਰ ਜਿਸ ਤੇ ਉਜੇ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮੇਲ ਮਿਲਾਵੀ ਸੱਚੇ ਮਹਿਲ ਹਦੂਰ ਸਾਹੇ ਸਾਹੇ ਤੁਝ ਸੰਭਲਾਂ ਕਦੇ ਨਾ ਵਿਸਾਰਿਓ ਜਿਓ ਜਿਉ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤਣੀ ਗਰਵ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗਵਾਰ ਘਟ ਘਟ ਜੋਤ ਨਿਰੰਤਰੀ ਬੁੱਝੇ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਜੇ ਸਾਹਵਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖਿਆ ਜਿਉ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਮਿੱਤਰ ਪਿਆਰਾ ਮਿਲ ਵੇਲਾ ਹੈ ਇਹ ਜਬ ਲਗ ਜੋਵਨ ਸਾਸ ਹੈ ਤਬ ਲਗ ਇਹੋ ਤਨ ਦੇਹ ਬਿਨ ਗੁਣ ਕਾਮਨਾ ਆਵੇ ਢਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਹੀਏ ਹਉਮੈ ਨਿਵਰੀ ਭਾਹੇ ਰਹਾਓ ਸੁਣ ਸੁਣ ਗੰਡਣ ਗੰਡੀਏ ਲਿਖ ਪੜ ਬੁੱਝਹਿ ਭਾਰ ਤ੍ਰਿਸ਼ਨਾ ਐਨਸ ਅਗਲੀ ਹਉਮੈ ਰੋਗ ਵਿਕਾਰ ਓਹੋ ਬੇਪਰਵਾਹ ਅਤੋਲਵਾ ਗੁਰਮਤ ਕੀਮਤ ਸਾਰ ਲੱਖ ਸਿਆਣਪ ਜੀ।

ਕਰੀ ਲਾਖਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨ ਧਰਾਪੀਆ ਬਿਨ ਨਾਵੇਂ ਦੁੱਖ ਸੰਤਾਪ ਹਰ ਜਪ ਜੀਰੇ ਛੁੱਟੀਏ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰਿਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆਂ ਪ੍ਰਤਿਪਲ ਹੀ ਲਿਖੇ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉ ਪਾਵੇ ਤਿਉ ਨਿਰਜਾਸ ਜੀਰੇ ਰਾਮ ਜਪਤ ਮਨਮਾਨ ਅੰਤਰ ਲਾਗੀ ਜਲ ਬੁਜੀ ਪਾਇਆ ਪਾਇਆ ਗੁਰਮੁਖ ਗਿਆਨ ਰਹਾਉ ਅੰਤਰ ਕੀ ਗਤ ਜਾਣੀਐ ਗੁਰ ਮਿਲਿਆ ਸੰਖ ਉਤਾਰ ਮਾਇਆ ਜਿਤ ਕਰ ਜਾਈਏ ਤਿਤ ਜੀਵੰਦਿਆਂ ਮਰ ਮਾਰ ਅਨਹਦ ਸ਼ਬਦ ਸੁਹਾਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਐ ਤਹਿ ਹੋਮੇ ਹੋਏ ਬਿਨਾਸ਼ ਸਤਿਗੁਰ ਸਿਵੇ ਆਪਣਾ ਹੋ ਸਾਧ ਕੁਰਬਾਣੇ ਤਾਸ ਖੜ ਦਰਗਹ ਪਹਿਨਾਈਏ ਮੁਖ ਹਰ ਨਾਮ ਨਿਵਾਸ ਜੈ ਦੇਖਾ ਤੈ ਰਵ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰਿਹ ਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਬਜੋਗੀ ਦੁੱਖ ਵਿਛੜੇ ਮਨ ਮੁਖ ਲਹਿ ਨਾ ਮੇਲ ਮਨ ਬੈਰਾਗੀ ਘਰ ਵਸੈ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੇ ਬਹੁੜ ਭੂਖ ਨਾ ਹੋਏ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭਿਆ ਲੋਭੇ ਲਗਾ ਲੋਭਾਨ ਸ਼ਬਦ ਨਾ ਭੀਜੇ ਸਾਖਤਾ ਦੁਰਮਤ ਆਵਣ ਜਾਨ ਸਾਧੂ ਸਤਿਗੁਰੂ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰੇ ਹੋਮੇ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗ ਹੈ ਮਾਨ ਰਹਾਓ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ ਨਿਤ ਐਨਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ ਕੂਕਰ ਕੂੜ ਕਮਾਈਏ ਗੁਰ ਨਿੰਦਾ ਪਚੀ ਪਛਾਣ ਭਰਮੈ ਪੂਲਾ ਦੁੱਖ ਘਣਾਓ ਜਮ ਮਾਰ ਕਰੇ ਖੁਲਹਾਨ ਮਨਮੁਖ ਸੁਖ ਨ ਪਾਈਏ ਗੁਰਮੁਖ ਸੁਖ ਸੁਭਾਨ ਐਥੇ ਧੰਦ ਪਿਟਾਈਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੈ ਕਰਮ ਸੱਚੇ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਤਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰਗੈ ਪਤ ਪਾਈਏ ਜਾਂ ਹਰ ਨਾ ਵਸੇ ਮਨ ਮਾਹੇ ਗੁਰ ਮਿਲਿਆ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਐਨਿਸ ਹਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਹਾਓ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਹੁਮੇ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਾਮਣ ਜੇ ਕਰੀ ਭੋਗੈ ਭੋਗਣ ਹਾਰ ਤਿਸ ਨੇ ਨ ਕੀਜੀ ਜੋ ਦਿਸੇ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੋ ਪ੍ਰਭ ਸੇਜ ਪਤਾਰ ਚਾਰੇ ਅਗਨ ਨਿਵਾਰ ਮਰ ਗੁਰਮੁਖ ਹਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਅਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੈ ਦਰਗਹ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤ ਲੇ ਹਰ ਬੋਲ ਮਨ ਸੱਚ ਕਸਵੱਟੀ ਲਾਈਏ ਤੁਲੀਏ ਪੂਰੇ ਤੋਲ ਕਿਵੇਂ ਕਿਨੇ ਨਾ ਪਾਈਏ ਨਿਰਦਮਾਨਕ ਮੋਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੇ ਸਤਸੰਗਤ ਸਤਿਗੁਰ ਪਾਈਏ ਐਨੇ ਸ਼ਬਦ ਸਲਾਹੇ ਰਹਾਓ ਸੱਚ ਵਖਰ ਤਨ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉ ਅਗਨ ਵਰੀ ਜਲ ਪਾਈਏ ਤਿਉ ਤ੍ਰਿਸ਼ਨਾ ਦਾ ਸੰਦਾਸ ਜਮ ਜੰਦਾਰ ਨ ਲੱਗੇ ਭਉ ਜਲ ਤਰੇ ਤਰਾਸ ਗੁਰਮੁਖ ਕੂੜ ਨ ਭਾਵਈ ਸੱਚ ਰਤੇ ਸੱਚ ਭਾਏ ਸਾਖਤ ਸੱਚ ਨ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੀ ਸੱਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਤਨ ਨਾਮ ਲੈ ਘੱਟ ਘੱਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੈ ਭਾਹੇ ਨ ਬਿਜਵੈ ਜੈ ਭਵੈ ਦਸੰਤਰ ਦੇਸ਼ ਅੰਤਰ ਮੈਲ ਨ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨ ਹੋਵੇ ਬਿਨ ਸਤਿਗੁਰ ਕਹਿ ਉਪਦੇਸ਼ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹੋਮੇ ਤ੍ਰਿਸ਼ਨਾ ਮਾਰ ਰਹੋ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਰ ਲਿਵ ਲਾਏ ਆਪ ਗਇਆ ਸੁਖ ਪਾਇਆ ਮਿਲ ਸਲਲੈ ਸਲਲ ਸਮਾਏ ਜਿਨ ਹਰ ਹਰ ਨਾਮ ਨਾ ਚੇਤਿਓ ਸੋ ਔਗਣ ਆਵੈ ਜਾਏ ਜੇ ਸਤਿਗੁਰ ਪੁਰਖ ਨਾ ਭੇਟਿਓ ਸੋ ਭਉ ਜਲ ਪਚੇ ਪਚਾਏ ਇਹ ਮਾਣਕ ਜੀਉ ਨਿਰਮੋਲ ਹੈ ਇਉਂ ਕੌਡੀ ਬਦਲੇ ਜਾਏ ਜਿਨ੍ਹਾਂ ਸਤਿਗੁਰ ਰਸ ਮਿਲੇ ਸੇ ਪੂਰੇ ਪੁਰਖ ਸਜਾਣ ਗੁਰ ਮਿਲ ਭਉ ਜਲ ਲੰਘੀਐ ਦਰਗੈ ਪਤ ਪ੍ਰਵਾਨ ਨਾਨਕ ਤੇ ਮੁਖ ਉਜਲੇ ਧੁਨ ਉਪਜੇ ਸ਼ਬਦ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰੇ ਹੋ ਵੱਖਰ ਲਿਹੋ ਸਮਾਲ ਤੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ ਅੱਗੇ ਸਾਹੋ ਸੁਜਾਣ ਹੈ ਲੈਸੀ ਵਸਤ ਸਮਾਲ ਭਾਈ ਰੇ ਰਾਮ ਕਹੋ ਚਿਤੜਾਏ ਹਰ ਜਸ ਵੱਖਰ ਲੈ ਚਲੋ ਸੋ ਦੇਖੈ
ਪਤੀ ਆਏ ਰਹੋ ਜਿੰਨਾ ਰਾਸ ਨਾ ਸੱਚ ਹੈ ਕਿਉ ਤਿੰਨਾ ਸੁਖ ਹੋਏ ਖੋਟੇ ਵਣਜੇ ਵਣੰਜੇ ਹੈ ਮਨ ਤਨ ਖੂਟਾ ਹੋਏ ਫਾਹੀ ਫਾਥੇ ਮਿਰਗ ਜੋ ਦੂ ਘਣੋ ਨਿਤਰੋਏ ਖੂਟੇ ਪੋਤੇ ਨਾ ਪਵੈ ਤਿੰਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀਜਸ ਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸ਼ਬਦ ਸਲਾਹ ਰਾਮ ਰੰਗ ਨਾ ਰਾਮ ਨਾਮ ਰੰਗ ਰਤਿਆ ਭਾਰ ਨ ਭਰਮ ਤਨਾਹ ਹਰ ਜਪ ਲਾਹ ਅਗਲਾ ਨਿਰਭਉ ਹਰ ਮਨ ਮਾਹ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਵਰ ਅਰ ਫੁੱਲੜਾ ਨਾਠੀ ਅੜੇ ਦਿਨ ਚਾਰ ਪੱਬਣ ਕੇਰੇ ਪਤ ਜੋ ਢਲ ਢੁੱਲ ਜੁਮਣ ਹਰ ਰੰਗ ਮਾੜ ਲੈ ਪਿਆਰਿਆ ਜਾ ਜੋਬਨ ਨਾਉ ਹੁੱਲਾ ਦਿਨ ਥੋੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਹਾ ਪੀ ਵੰਝਾਂ ਡੁੰਮਣੀ ਰੋਵਾਂ ਝੀਣੀ ਬਾਣ ਕੀ ਨਾ ਸੁਣਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੈ ਸਹੁਰੇ ਨਿਤ ਨ ਪਈਏ ਹੋਏ ਨਾਨਕ ਸੁੱਤੀ ਪਈਏ ਜਾਣ ਵਿਰਤੀ ਸੰਨ ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ ਰਹਾਓ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਨਾਕੜਾ ਆਪੇ ਅੰਦਰ ਲਾਲ ਆਪੇ ਬਹੁਬਿਧ ਰੰਗਲਾ ਸਖੀਏ ਮੇਰਾ ਲਾਲ ਨਿਤ ਰਵੇ ਸੁਹਾਗਣੀ ਦੇਖ ਹਮਾਰਾ ਹਾਲ ਪ੍ਰਾਣ ਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵੇਗਸ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਅਪਾਓ ਸਾਰੰਗ ਪਾਣੀ ਮਨ ਕਿਰਸਾਨ ਹਰ ਹਿਰਦੇ ਜਮਾਇ ਲੈ ਇਹੋ ਪਾਵਸ ਪਦ ਨਿਰਬਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਏ ਨਾ ਅੰਤ ਸਿਖਾਇਆ ਰਹਾਓ ਵਿਖੇ ਬੇਕਾਰ ਦੁਸ਼ਟ ਕਿਰਖਾ ਕਰੈ ਇਨ ਤਜ ਆਤਮੈ ਹੋਏ ਧਿਆਈ ਜਪ ਤਪ ਸੰਜਮ ਹੋਏ ਜਬ ਰਾਖੈ ਕਮਲ ਬਿਕਸੇ ਮਦ ਆਸਰਮਾਈ ਬੀਸ ਸਪਤਾਹਰੋ ਬਾਸਰੋ ਸੰਗਰੈ ਤੀਨ ਖੋੜਾ ਨਿਤਕਾਲ ਸਾਰੇ ਦਸ ਅਠਾਰਾਂ ਮੈਂ ਪਰੰਪਰੋ ਚੀਨੇ ਕਹੇ ਨਾਨਕ ਇਵ ਏਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦ ਕਰ ਸੱਚ ਕੀ ਆਵਨਿਤ ਦੇਹ ਪਾਣੀ ਹੋਏ ਕਿਰਸਾਨ ਮਾਨ ਜਬਾਇ ਲੈ ਪਿਸ਼ਟ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕ ਹੈ ਮਾਣੇ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਓ ਐਬ ਤਨ ਚੀਕੜੋ ਇਹ ਮਨ ਮੀਂਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭਾਉਰ ਉਸਤਾਦ ਨਿਤ ਭਾਖਿਆ ਬੋਲੇ ਕਿਉਂ ਬੁੱਝੈ ਜਾਂ ਨਹਿ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨ ਰੱਤਾ ਮਾਇਆ ਖਸਮ ਕੀ ਨਦਰ ਦਿਲੇ ਪਸੰਦੇ ਜਿਨ ਕਰ ਏਕ ਧਿਆਇਆ ਤੀਹ ਕਰ ਰੱਖੇ ਪੰਜ ਕਰ ਸਾਥੀ ਨਾਉ ਸੈਤਾਨ ਮਤ ਕੱਟ ਜਾਈ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਤਨ ਕੀ ਤੁਕੂ ਸੰਜਿਆ ਹੀ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਿਰਜਣ ਹਾਰੋ ਮਰਨਾ ਮੁੱਲਾ ਮਰਨਾ ਪੀ ਕਰਤਾਰੋ ਡਰਨਾ ਰਹਾਓ ਤਾਂ ਤੂੰ ਮੁੱਲਾ ਤਾਂ ਤੂੰ ਕਾਜੀ ਜਾਣੇ ਨਾਮ ਖੁਦਾਈ ਜੇ ਬਹੁਤ ਤੇਰਾ ਪੜਿਆ ਹੋਵੇ ਕੋਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਅਜੂਨੀ ਸਹਿਬ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ।

0: वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Bye.

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Vaheguru,

Bye.

Bahe.

Bye.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ

तिन सब जन्म अकाथा जिन साधु चरण साध पग सेवे तिन सफल्यो।

ਸੋ ਜਨ ਬੁੱਝੇ ਹੋਮੇ ਮਾਰੇ ਤਾਂ ਦਰ ਸੂਝੇ ਇੱਕ ਸਿਰ ਸਭ ਦੂਜਾ ਹੋਊਗਾ ਇੱਕੋ ਵਰਤੇ ਉਹਨਾਂ ਵੀ ਆ ਦੂਜੇ ਤੇ ਜੇਕੋ ਇੱਕੋ ਝਾੜ ਹੈ ਗੁਰ ਕੇ ਸ਼ਬਦ ਹਰ ਦਰ ਨਿਸ਼ਾਨ ਹੈ ਸਤ ਰਪੇਟੇ ਤਾਂ ਇੱਕੋ ਪਾਏ ਹੈ ਵਿੱਚੋਂ ਦੂਜਾ ਠਾਕਰ ਹਾਏ ਜਿਸ ਕਾ ਸਾਹਿਬ ਡਾਡਾ ਹੋਏ ਹੈ ਤਿਸ ਨੂੰ ਮਾਰ ਨਾ ਸਕੇ ਕੋਏ ਸਾਹਿਬ ਕੀ ਸੇਵਕ ਰਹੇ ਸਰਨਾਸ਼ੀ ਆਪੇ ਬਖਸ਼ਣ ਦੇ ਵਡਿਆਈ ਜਿਸ ਤਾਈ ਉੱਪਰ ਨਹੀਂ ਕੋਏ ਹੈ ਕੌਣ ਡਰੇ ਡਰ ਕਿਸਕਾ ਹੋਏ ਗੁਰਮਤੀ ਸਾਂਤ ਬਸੇ ਸਰੀਰ ਸ਼ਬਦ ਚੀਨ ਫਿਰ ਲੱਗੇ ਨਾ ਪੀਰ ਆਵੇ ਨਾ ਜਾਏ ਨਾ ਦੁੱਖ ਬਾਹੇ ਨਾਮੇ ਰਾਤੇ ਸਹਿ ਸਮਾਏ ਨਾਨੂ ਗੁਰਮੁਖ ਵੇਖੇ ਹਦੂਰ ਮੇਰਾ ਪ੍ਰਭ ਸਦ ਰਿਹਾ ਭਰਪੂਰ ਇੱਕ ਸੇਵਕ ਇੱਕ ਪਰਮ ਭੁਲਾਹੇ ਆਪੇ ਕਰੇ ਹਰਗਾ ਪੁਰਾਏ ਇੱਕੋ ਵਰਤੇ ਗਵਰਨਾ ਕੋਹੇ ਮਨ ਰੋਸ ਕੀਜੇ ਜੇ ਦੂਜਾ ਹੋਏ ਸਤਰੁ ਸੇਵੇ ਕਰਨੀ ਸਾਰੀ ਦਰ ਸੱਚੇ ਸੱਚੇ ਵਿਚਾਰੀ ਤਿੱਥੀ ਵਾਰ ਸਭ ਸਭ ਸੁਹਾਏ ਸਤਿਗੁਰ ਸੇਵੇ ਤਾਂ ਫਲ ਪਾਏ ਤਿੱਥੀ ਵਾਰ ਸਭ ਆਵੇ ਜਾਹੇ ਗੁਰ ਸ਼ਬਦ ਨੈਚੁਰਲ ਸਦਾ ਸੱਚ ਸਮਾਏ ਤਿੱਥੀ ਵਾਰ ਤਾਂ ਜਾਣ ਸੱਚ ਰਾਤੇ ਬਿਨ ਨਾਮੇ ਸਭ ਪਰਮੇ ਕਾਚੇ ਮਨ ਹੋਵਰੇ ਮਰ ਵਿਅਕਤੀ ਜਾਹੇ ਇੱਕ ਨਾ ਚੇਤੇ ਦੂਜੇ ਨਵਾਹੇ ਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦੇ ਪਾਵੇ ਪਾਰ ਆਪੋ ਪਾਹੇ ਅਭਾਵਨ ਹਾਰ ਆਪੇ ਕੀਰਤਨ ਗੁਰ ਵਿਚਾਰ ਬਹੁਤੇ ਪੇਹ ਕਰੇ ਪਿਖਧਾਰੀ ਪਾਪਾ ਪਰਮੇ ਕਾਚੀ ਸਾਰੀ ਇੱਥੇ ਸੁੱਖ ਅੱਗੇ ਹੋਏ ਮਨਮੁੱਖ ਮੂਹੇ ਆਪਣੇ ਜਨਮ ਖੋਹੇ ਸਤਿਗੁਰ ਸੇਵੈ ਪਰਮ ਚੁਕਾਹੇ ਘਰ ਸ਼੍ਰੀ ਸੁੰਦਰ ਸੱਚ ਮਹਿਲ ਪਾਹੇ ਆਪੇ ਪੂਰਾ ਕਰੇ ਸੋ ਹੋਹੇ ਇਹ ਤਿੱਥੀ ਵਾਰ ਦੂਜਾ ਦੋਏ ਸਤਿਗੁਰ ਬਾਜੋ ਅੰਨ ਗੁਬਾਰ ਤਿੱਥੀ ਵਾਰ ਸੇਵੇ ਮੁਕਤ ਗੁਬਾਰ ਨਾਨਕ ਗੁਰਮੁਖ ਬੂਝੇ ਸੋਈ ਪਾਹੇ ਇੱਕ ਤਨਾਮ ਸਦਾ ਰਿਹਾ ਸਮਾਏ ਬਲਾਵਨ ਮਹੱਲਾ ਪਹਿਲਾ ਸ਼ੰਤ ਦੱਖਣੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੋਦਨ ਮੇੜੀਏ ਗੋਲੀ ਆਈ ਰਾਮ ਮਟਕੀ ਡਰ ਭਰੀ ਹਰ ਲਿਬਲਾਹੀ ਰਾਮ ਲਿਬਲਾਏ ਹਰ ਸੋਹ ਰਹੀ ਗੋਲ ਸਹਿਜ ਸਭ ਸੰਗਾਰੀਆ ਕਰ ਜੋੜ ਗੁਰ ਪੈ ਕਰੋ ਬਨੰਤੀ ਮਿਲੋ ਸੱਚ ਪਿਆਰੀਆ ਧਨ ਪੈ ਭਗਤੀ ਦੇਖ ਪ੍ਰੀਤ ਕਰ ਕਾਮ ਕ੍ਰੋਧ ਨਿਵਾਰਿਆ ਨਾਨਕ ਮਧ ਨਵੇਲ ਸੁੰਦਰ ਦੇਖ ਫਿਰ ਸੁਧਾਰਿਆ ਸੱਚ ਨਵੇਲੜੀਏ ਜੋ ਬਨਵਾਲੀ ਰਾਮ ਆਉ ਨਾ ਜਾਓ ਕਹੀ ਆਪਣੇ ਸੋ ਨਾਲੀ ਰਾਮ ਨਾ ਆਪਣੇ ਸੰਗਦਾਸੀ ਪੈ ਭਗਤ ਹਰ ਕੀ ਭਾਵੇ ਅਗਾਧ ਬੋਧ ਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸੱਚ ਪਿਆਰਿਆ ਗੁਰ ਸ਼ਬਦ ਦੀਆ ਦਾਨ ਦੀਆ ਨਾਨਕਾ ਵਿਚਾਰੀਆ ਸ੍ਰੀ ਤਾਰ ਮੋਹੜੀ ਫਿਰ ਸੰਗ ਸੁੱਤੀ ਰਾਮ ਗੁਰ ਕੇ ਭੈ ਚੱਲੋ ਸੱਚ ਸੰਗੁੱਤੀ ਰਾਮ ਤਨ ਸੱਚ ਸੰਗੁੱਤੀ ਹਰ ਸੰਗ ਸੁੱਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਵਸਿਆ ਸਤਿਗੁਰ ਹਮ ਮੇਲੀਆ ਦਿਨ ਰਹਿਣ ਕੜੀ ਨਾ ਚੱਸਾ ਵਿਸਰੇ ਸਾਹ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਕੁੰਜਨੋ ਜੋਤ ਸੋ ਲੁੜੀਏ ਤ੍ਰੈਪਨ ਸਾਰੇ ਰਾਮ ਘੱਟ ਘੱਟ ਲੱਭ ਰਿਹਾ ਅਲੱਖ ਅਪਾਰੇ ਰਾਮ ਅਲੱਖ ਅਪਾਰ ਅਪਾਰ ਸੱਚਾ ਆਪ ਮਾਰ ਮਲਾਈਏ ਹੋਮੇ ਮਮਤਾ ਲੋਭ ਜਲ ਸ਼ਬਦ ਮੇਲ ਚੁਕਾਈਏ ਦਰ ਜਾਹੇ ਦਰਸ਼ਨ ਕਰੀ ਭਾਣੇ ਤਹਿ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਚਾਖ ਤ੍ਰਿਪਤੀ ਨਾਨਕੀ ਹਰ ਧਾਰਿਆ ਬਲਾਵਨ ਮਹੱਲਾ ਪਹਿਲਾ ਮੈਂ ਮਨ ਚੌਕਾਮ ਸੱਚ ਵਿਗਾਸੀ ਰਾਮ ਮੋਹੇ ਪ੍ਰੇਮ ਪ੍ਰੇਮ ਪ੍ਰੇਮ ਅਵਨਾਸੀ ਰਾਮ ਅਵਗਤੋ ਹਰ ਨਾਥ ਨਥਾ ਤਿਸੇ ਭਾਵੇ ਸੋ ਥੀਆ ਕਿਰਪਾਲ ਸਦਾ ਦਿਆਲ ਦਾਤਾ ਜੀ ਅੰਦਰ ਤੋਂ ਜੀ ਐਂ ਮੈਂ ਆਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਯੰਤਰ ਵਸ ਰਹੇ ਪੇਖ ਭਾਵ ਹੁਣ ਹੱਟ ਨਾ ਜਾਣਾ ਨਾਨਕ ਸੱਚ ਬਹਿ ਰਹੇ ਪਿੰਦੜੀ ਰਹਿਣ ਭੁੱਲੀ ਦਨ ਸੁਹਾਏ ਰਾਮ ਨਿਜ ਕਰ ਸੁਤੜੀਏ ਵਿਰ ਜੁਗਾਈ ਰਾਮ ਨਭ ਹ ਨਭ ਤਨ ਸਭ ਦੀ ਜਾਗੀ ਆਪਣੇ ਪਿਰ ਭਾਣੀਆਂ ਤਾਜ ਕੂੜ ਕਪਟ ਸੁਹਾਵੋ ਦੂਜਾ ਚੱਕਰ ਲਵਾਣੀਆਂ ਮੈਂ ਨਾਮ ਹਰ ਕਾ ਹਾਰ ਕੱਠੇ ਸੱਚ ਸ਼ਬਦ ਸੁਣ ਨਿਸ਼ਾਨੀਆਂ ਕਰ ਜੋੜ ਨਾਨਕ ਸੱਚ ਮੰਗੇ ਨਦਰ ਕਰ ਖੁਦ ਭਾਣੀਆਂ ਜਗ ਸੋਹਲੜੀਏ ਬੋਲੇ ਗੁਰਬਾਣੀ ਰਾਮ ਜਨ ਸੁਣ ਮਠੜੀ ਅਕਥ ਕਹਾਣੀ ਰਾਮ ਕਥ ਕਹਾਣੀ ਪਦ ਨਰ ਬਾਣੀ ਕੋ ਬਿਰਲਾ ਗੁਰਮੁਖ ਬੂਝੇ ਓ ਸ਼ਬਦ ਸਮਾਹੇ ਆਪ ਗਵਾਹੇ ਤ੍ਰੈਪਨ ਸੋ ਜੀ ਸੂਝੈ
ਰਹਿ ਅਤੀਤ ਅਪਰਪਰ ਰਾਤਾਮ ਸਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਬਠਾਹੀ ਨਾਨਕੀ ਹੁਰ ਧਾਰਿਆ ਮਹਿਲ ਉਲਾਲੜੀਏ ਭਗਤ ਸੁਨੇਹੀ ਰਾਮ ਗੁਰਮਤਿ ਮਨ ਰਹਿਸੀ ਸਿਜੀ ਦੇਹੀ ਰਾਮ ਮਨ ਮਾਰ ਸੀਜੇ ਸਬਦ ਸੀਜੇ ਤ੍ਰੈ ਗੁਣ ਲੋਕ ਨਾਥ ਪਛਾਣੇ ਮਨ ਡੀਗ ਨਾ ਡੋਲ ਨਾ ਜਾਹੇ ਕਤਹੀ ਆਪਣਾ ਫਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਾਸਮ ਮੇਰਾ ਮੈਂ ਤਾਹਣ ਤਕੀਆ ਤੇਰਾ ਸੱਚ ਸੁੱਚਾ ਸਦਾ ਨਾਨਕ ਗੁਰ ਸ਼ਬਦ ਚਗਰਨ ਮੇਰਾ ਸੰਤ ਬਲਾਵਲ ਮਹੱਲਾ ਚੌਥਾ ਮੰਗਲ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਫਿਰ ਜਿਹ ਆਇਆ ਮਨ ਸੁਖ ਸਮਾਨ ਰਾਮ ਗੁਰ ਤੁੱਠੇ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣ ਮਾਣ ਰਾਮ ਬੜ ਭਾਗੀ ਸੁਹਾਗਣੀ ਹਰ ਮਸਤਕ ਭਾਣਾ ਰਾਮ ਭਾਣਾ ਰਾਮ ਹਰ ਪ੍ਰਭ ਹਰ ਸੰਯੋਗ ਹੈ ਨਾਨਕ ਮਨ ਭਾਣਾ ਰਾਮ ਨਮਾਣੀਆਂ ਹਰ ਮਾਣ ਹੈ ਹਰ ਪ੍ਰਭ ਹਰ ਹਾਪੇ ਰਾਮ ਗੁਰਮੁਖ ਹਾਪ ਗਵਾਇਆ ਨਿਤ ਹਰ ਹਰ ਜਾਪੇ ਰਾਮ ਮੇਰੇ ਹਾਪਾ ਭਾਵੇ ਸੋ ਕਰੈ ਹਰ ਰੰਗ ਹਰ ਰਾਪੇ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਾਸ ਹਰ ਤਰਾਪੇ ਰਾਮ ਮਾਨਸ ਜਨਮ ਹਰ ਪਾਹੀ ਹੈ ਹਰ ਰਾਵਣ ਵੇਰਾ ਰਾਮ ਗੁਰਮੁਖ ਮਿਲ ਸੁਹਾਗੁਨੀ ਰੰਗ ਹੋਏ ਹਨ ਮੇਰਾ ਰਾਮ ਜਨ ਮਾਨਸ ਜਨਮ ਨ ਪਾਇਆ ਤਨ ਭਾਗ ਮਥੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭੁ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭੁ ਗਮ ਦੜਾਇਆ ਮੰਤ ਰੰਗ ਪੀਨਾ ਰਾਮ ਭਗਤ ਬਸਲ ਹਰ ਨਾਮ ਹੈ ਗੁਰਮੁਖ ਹਰ ਲੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜੋ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਹੀ ਪ੍ਰਭ ਕੀਨਾ ਰਾਮ ਬਲਾਵਰ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੋ ਮਨ ਬਸੇ ਬੜ ਭਾਗ ਗੁਰ ਪੂਰੇ ਬਖਾਲਿਆ ਨਾਨਕ ਹਰ ਲਿਵ ਲਾਗ ਸ਼ੰਤ ਮੇਰਾ ਹਰ ਪ੍ਰਭ ਪ੍ਰਭਿਆ ਆਇਆ ਹੋਮੇ ਵਿਖ ਜਾਗੀ ਰਾਮ ਗੁਰਮਤਿ ਆਪ ਮਟਾਇਆ ਹਰ ਹਰ ਲਿਵ ਲਾਗੀ ਰਾਮ ਅੰਤਰ ਕਮਲ ਪ੍ਰਗਾਸੀਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਭ ਪਾਇਆ ਪੂਰੇ ਬੜ ਭਾਗੇ ਰਾਮ ਹਰ ਪ੍ਰਭ ਹਰ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰ ਪੂਰੇ ਪ੍ਰਭ ਪਾਇਆ ਹਰ ਹਰ ਲਿਵ ਲਾਈ ਰਾਮ ਅਗਿਆਨ ਹਨੇਰਾ ਕਟਿਆ ਜੋਤ ਪ੍ਰਗਟਾਈ ਰਾਮ ਜਨ ਨਾਨਕ ਨਾਮ ਉਧਾਰ ਹੈ ਹਰ ਨਾਮ ਸਮਾਈ ਰਾਮ ਧੰਨ ਹਰ ਪ੍ਰਭ ਪਿਆਰੇ ਰਾਵੀਆ ਜਾਂ ਹਰ ਪ੍ਰਭ ਪਾਹੀ ਰਾਮ ਅੱਖੀ ਪ੍ਰੇਮ ਕੁਸ਼ਾਈਆ ਜੋ ਬਾਲਕ ਸਮਾਈ ਰਾਮ ਗੁਰ ਪੂਰੇ ਹਰ ਮੇਲਿਆ ਹਰ ਰਸ ਗਾਈ ਰਾਮ ਜਨ ਨਾਨਕ ਨਾਮ ਬਿਖਸਿਆ ਹਰ ਹਰ ਲਿਵ ਲਾਈ ਰਾਮ ਹਮ ਮੂਰਖ ਮੁਗਧ ਮਿਲਾਇਆ ਹਰ ਕਿਰਪਾ ਧਾਰੀ ਰਾਮ ਧੰਨ ਧੰਨ ਗੁਰੂ ਸੁਭਾਸ ਹੈ ਜਨ ਹੋਮੇ ਮਾਰੀ ਰਾਮ ਜਨ ਬੜ ਭਾਗੀਆ ਬੜ ਭਾਗ ਹੈ ਹਰ ਹਰ ਹੁਰ ਧਾਰੀ ਰਾਮ ਜਨ ਨਾਨਕ ਨਾਮ ਸਲਾਹੇ ਤੂੰ ਨਾਮੇ ਬਲਿਹਾਰੀ ਰਾਮ ਬਲਾਵਲ ਮਹੱਲਾ ਪੰਜਵਾਂ ਸ਼ਾਂਤੇ ਇੱਕ ਓਮਕਾਰ ਸਤਿਗੁਰ ਪ੍ਰਸਾਦ ਮੰਗਲ ਸਾਜ ਪਿਆ ਪ੍ਰਭੁ ਆਪਣਾ ਗਾਇਆ ਰਾਮ ਅਵਨਾਸੀ ਵਰ ਸੁਣਿਆ ਮਨ ਉਪਜਾ ਚਾਇਆ ਰਾਮ ਮਨ ਪ੍ਰੀਤ ਲੱਗੇ ਵੱਡੇ ਭਾਗੇ ਕਬ ਮਿਲੀਏ ਪੂਰਨ ਪਤੈ ਸਹਿਜੇ ਸਮਾਈਏ ਗੋਬਿੰਦ ਗਾਈਏ ਬੇਹ ਸੁਖੀਆ ਮੋਹੇ ਮਤੈ ਜਨ ਰੈਣ ਨਾਠੀ ਕਰੋ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ਬਿਨਵੰਤ ਨਾਨਕ ਕਰੋ ਕਿਰਪਾ ਲਿਹੋ ਮੋਹ ਲੜ ਲਾਇਆ ਵਿਆਸ ਮਹਲੜਾ ਹਰ ਰਤਨ ਵੇ ਹਰ ਰਾਮ ਖੋਜੀ ਖੋਜ ਲੱਥਾ ਹਰ ਸੰਤਨ ਪਾਹਾ ਰਾਮ ਮਿਲੇ ਸੰਤ ਪਿਆਰ ਹੈ ਦੇਹਾ ਧਾਰ ਹੈ ਕਥੋ ਕਥ ਵਿਚਾਰੇ ਇੱਕ ਚਿੱਤ ਇੱਕ ਮਨ ਧਿਆਹੇ ਸੁਆਮੀ ਲਾਹੇ ਪ੍ਰੀਤਮ ਪਿਆਰੇ ਹਰ ਜੋੜ ਪ੍ਰਭੂ ਕਹਿ ਕਰੋ ਬਨੰਤੀ ਮਿਲੇ ਹਰ ਜਸ ਲਾਹਾ ਬਿਨਵੰਤ ਨਾਨਕ ਦਾਸ ਤੇਰਾ ਮੇਰਾ ਪ੍ਰਭ ਕੰਮ ਸਾਹ ਟਲ ਗਿਣਿਆ ਪੂਰਨ ਸੰਯੋਗੋ ਰਾਮ ਸੁਖ ਸਮੂਹ ਪਿਆ ਅਭਯੋਗੋ ਗਿਆ ਅਭਯੋਗੋ ਰਾਮ ਮਿਲ ਸੰਤ ਆਹੇ ਪ੍ਰਭੂ ਧਿਆ ਹੈ ਬਣੇ ਨਚਲ ਜਾਵੀਆ ਮਿਲ ਇਕੱਤਰ ਹੋਏ ਸਹਿਜ ਢੋਹੇ ਮਨ ਪ੍ਰੀਤ ਉਪਜੀ ਮਾਰੀਆ ਮਿਲ ਜੋਤ ਜੋਤੀ ਹੋਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮਿਲੀ ਪ੍ਰਭ ਕਾਰਨ ਕਾਰਨ ਯੋਗ ਪਵਨ ਸੁਹਾਵੜਾ ਧਰਤ ਸੁਹਾਵੀ ਰਾਮ ਪ੍ਰਭੁ ਘਰ ਅਡਾ ਗੁਰ ਚਰਨ ਹੀ ਲਾਗੀ ਰਾਮ ਗੁਰ ਚਰਨ ਲਾਗੀ ਸਹਿਜ ਜਾਗੀ ਸਗਲ ਇੱਛਾ ਪੂਨੀਆਂ ਮੇਰੀ ਆਸ ਪੂਰੀ ਸੰਤ ਤੋਰੀ ਹਰ ਮਿਲੇ ਕੰਤ ਪਛੋਨੀਆਂ ਆਨੰਦ ਆਂਦਨ ਵੱਜੇ ਬਾਜੇ ਅਹ ਮਤ ਮਨ ਕੀ ਤਿਆਗੀ ਬਨਵੰਤ ਨਾਨਕ ਸ਼ਰਨ ਸੁਵਾਮੀ ਸਤਿ ਸੰਗ ਲਿਵ ਲਾਗੀ
ਬਲਾਵਲ ਮਹੱਲਾ ਪੰਜਵਾਂ ਭਾਗ ਸੁਹਲੱਖਣਾਂ ਹਰ ਕੰਤ ਹਮਾਰਾ ਰਾਮ ਅਨਹਦ ਵਰਜੰਤਰਾਂ ਤਿਸ ਤੁਨ ਦਰਬਾਰਾ ਰਾਮ ਆਨੰਦ ਅਨਹਦ ਵੱਜੇ ਬਾਜੇ ਦਿਨ ਸਰਣ ਅਮਾ ਤਹਿ ਰੋਗ ਸੋਗ ਨਾ ਦੁੱਖ ਵਿਆਪੇ ਜਨਮ ਮਰਨਾ ਤਹਿ ਰਹਿਤ ਸਹਿਤ ਸੁਧਾ ਰਸੀ ਅੰਮ੍ਰਿਤ ਭਗਤ ਭਰੇ ਭੰਡਾਰਾਂ ਬਿਨਵੰਤ ਨਾਨਕ ਬਲਿਹਾਰ ਵੰਜਾਂ ਪਾਰ ਬ੍ਰਹਮ ਪ੍ਰਾਣ ਅਧਾਰਾਂ ਸੁਣ ਸਖੀਐ ਸੁਹਿਲੜ ਸੁਹਿਲੜਿਓ ਮਿਲ ਮੰਗਲ ਕਾਵੋ ਰਾਮ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਵੋ ਰਾਮ ਕਰ ਪ੍ਰੇਮ ਰਵੇ ਤਿਸੀ ਭਾਵਾਂ ਇੱਕ ਨਿਮਖ ਪਲਕ ਨਾ ਤਿਆਗੀਏ ਗਏ ਕੰਠ ਲਾਈਏ ਨਹ ਜਲਾਈਏ ਚਰਨ ਰਾਜ ਮਨ ਭਾਗੀਏ ਭਗਤ ਠਗੋਰੀ ਪਾਏ ਮੋਹੋਂ ਅਨੰਤ ਪਤੂਨਾ ਤਾਵਾਂ ਬਿਨਵੰਤ ਨਾਨਕ ਮਿਲ ਸੰਗ ਸੱਜਣ ਅਮਰ ਵੱਧ ਵੀ ਪਾਵਾਂ ਬਿਨਸ ਬਿਸਮ ਪਈ ਪੇਖ ਗੁਣ ਅਵਨਾਸੀ ਰਾਮ ਕਰ ਗਹਿ ਪੂਜਾ ਗਹੀ ਕੱਟ ਜਮਕੀ ਵਾਸੀ ਰਾਮ ਕਹਿ ਪੂਜਾ ਲੀਨੀ ਦਾਸ ਕੀਨੇ ਉਕਰ ਉਦਤ ਜੁਣਾਇਆ ਮਲਨ ਮੋਹ ਵਕਾਰ ਨੱਠੇ ਦਮਸ ਨਿਰਮਲ ਆਇਆ ਦ੍ਰਿਹਦਾਰੀ ਮਾਨ ਪਿਆਰੀ ਮਹਾਂ ਦੁਰਮਤ ਨਾਸੀ ਬਿਨਵੰਤ ਨਾਨਕ ਪਈ ਨਿਰਮਲ ਪ੍ਰਭ ਮਿਲੇ ਅਵਨਾਸੀ ਸੂਰਜ ਕਰਮਲ ਹੈ ਜਲ ਕਹ ਜਲ ਫੂਆਰ ਰਾਮ ਜੋਤੀ ਜੋਤਰਾਲੀ ਸਪੂਰਨ ਥੀ ਆਰ ਰਾਮ ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਵਿਖਾਣੀਐ ਆਤਮ ਵਸਾਹ ਕਰਮ ਹਾਰਾਂ ਪ੍ਰਭ ਬਿਨਾ ਨ ਜਾਣੀਐ ਆਪੇ ਕਰਤਾ ਆਪ ਭੁਗਤਾਂ ਆਪ ਕਰਨ ਕੀਆ ਬਿਨਵੰਤ ਨਾਨਕ ਸੇ ਹੀ ਜਾਣੈ ਜਿਨ

ਫਿਰ ਕਹ ਮੰਗਲ ਗਾ ਬਹੁ ਤਜ ਮਾਨ ਸਕੀ ਮਤ ਆਪਣੇ ਪ੍ਰੀਤਮ ਭਾਵ ਤਜ ਮਾਨ ਮੋਹ ਵਕਾਰ ਦੂਜਾ ਸੇਵ ਹੇਕ ਨਿਰੰਜਨੋ ਲਾਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਦੂਸ ਖੰਡਣੋ ਹੋਏ ਦਾਸ ਦਾਸੀ ਤਜ ਉਦਾਸੀ ਬਹੁੜ ਬਦੀਨਾ ਧਾਵਾ ਨਾਨਕ ਭਈ ਆਪੇ ਕਰੋ ਕਿਰਪਾ ਕਹ ਮੰਗਲ ਗਾਵਾ ਅਮਰਤ ਪ੍ਰਿਆ ਕਾ ਨਾਮ ਮੈਂ ਉਲੇ ਢੋਲੀ ਜੋਹੇ ਬਹੁ ਪ੍ਰਕਾਰ ਸੁੰਦਰ ਮੋਹਣੀ ਮੋਹਣੀ ਮੋਹ ਚਿੱਤਰ ਚੰਚਲੀ ਅਨਕ ਭਾਵ ਦੁਖਾਵੇ ਹੋਏ ਡਿੱਠੀ ਮਿੱਠੀ ਮੰਨੇ ਲੱਗੇ ਨਾਮ ਲੈਣ ਨਾ ਆਵੇ ਗ੍ਰਹਿ ਮਨੇ ਤੀਰ ਵਰਤ ਪੂਜਾ ਬਾਟ ਕਟੇ ਜੋਣੀ ਨਾਨਕ ਪੇ ਰਾਪੇ ਦਿਆ ਧਾਰੋ ਮੈਂ ਨਾਮ ਉਲੇ ਟੋਣੀ ਮੈਂ ਨਾਥ ਪ੍ਰਿਆ ਥਾਮ ਜੋ ਜਾਨੋ ਤੋ ਰੱਖੋ ਚਿਤਰਾਹੀ ਮੋਹੇ ਨਹਿ ਜੇ ਕਹੇ ਮੁਖੋ ਨਹਿ ਚਿਤਰ ਸੁਗਰ ਸੁਜਾਨ ਬੇਤੀ ਮੋਹ ਨਿਰਗੁਣ ਗੁਣ ਨਹੀ ਨਹਿ ਰੂਪ ਨ ਤੂਪ ਨਹਿਣ ਬਾਂਕੇ ਜੈ ਭਾਵੇ ਤੈ ਰੱਖ ਤੁਹੀ ਜੈ ਜੈ ਜੈ ਆਪੇ ਸਗਲ ਜਾ ਕੋ ਕੁਰਨਾ ਪਤ ਗਤ ਲਿਖ ਗਤ ਕਿਨ ਲਿਖੋ ਨਾਨਕ ਪੈ ਰਾਪੇ ਸਿਵ ਸੇਵਕ ਜੋ ਜਾਨੋ ਤੋ ਮੋਹੇ ਰੱਖੋ ਮੋਹੇ ਮਸਲੀ ਤੁਮ ਨੀਰ ਤੁਜ ਬਿਨ ਕਿਉ ਸਰੇ ਮੋਹੇ ਚਿਤਰਕ ਤੁਮ ਬੂੰਦ ਤ੍ਰਿਪਤ ਮੁਖ ਪਰੇ ਮੁਖ ਪਰੇ ਹਰੇ ਪਿਆਸ ਮੇਰੀ ਜੀ ਹੇ ਪ੍ਰਾਨ ਪਤੇ ਲਾਡਲੇ ਲਾਡ ਲਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਚੇਤ ਜਤ ਬਹੁ ਮਿਟ ਉਧਾਰੇ ਜੋ ਆਸ ਚਰੇ ਨਾਨਕ ਪੈ ਰਾਪੇ ਪਿਰ ਸੰਗ ਮਿਲੀ

ਦਸ ਕਣਾ ਹੂਨ ਨਾਮ ਤਨ ਨਾਹੈ ਬਾਲਾਂ ਕਬਨ ਰਚਨਾ ਗੁਣ ਪ੍ਰਣਾਮ ਮੇਰੀ ਸਹਿਜ ਸੋਹੀ ਦੇਖ ਮੋਹੀ ਸਗਲ ਸੰਸਾਰ ਦੁੱਖ ਹਰਾਂ ਨਾਨਕਈ ਰਾਪੇ ਮੇਰੀ ਆਸ ਪੂਰੀ ਹੇ ਮਿਲੈ ਸੁਆਮੀ ਅਪਰ ਪਰਾਮ ਬੁਲਾਵਲ ਮਹੱਲਾ ਪੰਜਵਾਂ ਸ਼ਾਂਤ ਮੰਗਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਲੋਕ ਸੁੰਦਰ ਸੰਤ ਦਿਆਲ ਪ੍ਰਭੂ ਸਰਬ ਸੁਖਾਨਦ ਪੀਓ ਸੁਖ ਸਾਗਰ ਪ੍ਰਭੂ ਹੂੰ ਭੇਟੀਐ ਨਾਨਕ ਸੁਖੀ ਹੋ ਤੁਹੇ ਜੀਓ ਸੰਤ ਸੁਖ ਸਾਗਰ ਪ੍ਰਭੂ ਪਾਈਐ ਜਬ ਹੋਹੇ ਭਾਗੋ ਰਾਮ ਮਨੈ ਮਨ ਵਸਾਈਐ ਹਰ ਚਰਨੀ ਲਾਗੋ ਰਾਮ ਛੋੜ ਸਿਆਨਤ ਚਿਤਰਾਈ ਗੁਰਮਤ ਬੁੱਧ ਤਿਆਗੋ ਰਾਮ ਨਾਨਕ ਪ੍ਰਭੂ ਸਰਨਾ ਸਰਨਾਈ ਰਾਮ ਰਾਇ ਥਰ ਹੋਏ ਸੁਹਾਗੋ ਰਾਮ ਸੋ ਪ੍ਰਭੂ ਤਾਜ ਕਤ ਲੱਗੀਐ ਜਿਸ ਬਨ

ਨਾਨਕ ਭਗਤ ਪੋਹ ਕਰ ਦਿਆਲ ਕੀ ਜੀਵਨ ਪਦ ਪਾਈਏ ਰਾਮ ਸ੍ਰੀ ਗੋਪਾਲ ਨਾ ਉਤਰੇ ਹਿਮਬਲ ਗਾਈਏ ਦੋਹਾ ਚਾਰਨ ਰਸਨਾ ਰਾਮ ਪ੍ਰਭ ਭਗਤ ਬਸਲ ਨਾ ਸੇਵੀਏ ਕਾਹਾਂ ਕਾਲ ਗ੍ਰਸਨਾ ਰਾਮ ਭਰਮ ਵਹੀ ਦੁਖ ਨਾ

ਸਤਸੰਗ ਹੋਹੇ ਮਿਲ ਵਿਰਾਗੁਨ ਰਾਮ ਚੰਦਨ ਚੀਰ ਸੁਗੰਧ ਰਸਾਂਗ ਹੋਮੇ ਵਿਖਤ ਅਗੁਨ ਰਾਮ ਈਤ ਹੋਤ ਨੈਣ ਡੁੱਲ ਗਏ ਹਰ ਸੇਵਾ ਜਗੁਨ ਰਾਮ ਨਾਨਕ ਜਨ ਪ੍ਰਪਾਇਆ ਪੁਣਾਉ ਸਾ ਅਟੁੱਲ ਸੁਹਾਗੁਨ ਰਾਮ।

0: ਬਿਲਕੁਲ ਸੱਚ ਹੈ। ਸੇ ਜਨ ਸਫੇ ਨਾ ਕਿਸੇ ਸਿਪਾਹੀ, ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ, ਜਾਂ ਕੋ ਨਦਰ ਕਰੇ। ਮਾਨਸ ਤੇ ਦੇਵਤੇ ਪੈ ਹੈ, ਸੱਚੀ ਭਾਸ ਜਿਸਦੇ ਹੈ। ਹੋਮੇ ਮਾਰ ਮਲਾਈਖਾਨਾ, ਗੁਰ ਕੇ ਸ਼ਬਦ ਸੁਚੇ ਹੈ। ਨਾਨਕ ਸਹਿਜ ਮਿਲ ਰਹੇ ਹੈ, ਨਾਮ ਬੜਾਹੀ ਦੇ ਹੈ ਪੌੜੀ। ਗੁਰ ਸਤਿਗੁਰ ਹੈ ਨਾਮ ਕੀ ਵੱਡੀ ਵਡਿਆਈ, ਹਰ ਘਰ ਤੇ ਆਪ ਵਧਾਈ। ਸੇਵਕ ਸਿੱਖ ਸਭ ਵੇਖ ਵੇਖ ਜੀ ਬੰਨਾ, ਉਹਨਾਂ ਅੰਦਰ ਹਿਰਦੇ ਭਾਈ। ਨੈਂਦਕ ਦੁਸ਼ਟ ਵਡਿਆਈ ਵੇਖਣਾ ਸਿੱਖਣਾ, ਉਹਨਾਂ ਪਰਾਇਆ ਭਲਾ ਨਾ ਸੁਖਾਈ। ਕਿਆ ਹੋਵੇ ਕਿਸ ਹੀ ਕੀ ਝੱਖ ਮਾਰੀ, ਜਾਂ ਸੱਚੇ ਸੋ ਬਣ ਆਈ। ਜੇ ਗੱਲ ਕਰਤੇ ਪਾਵੇ ਸਾਹ, ਨਿਤ ਨਚੜੇ ਸੁਭਾਈ। ਸਭ ਝੱਕ ਝੱਕ ਮਰੇ ਲਕਾਈ, ਸਲੋਕ ਮਹੱਲਾ ਤੀਜਾ। ਤਰ ਗਿਆ ਸਾ ਦੂਜੇ ਭਾਵ ਕੀ, ਜੋ ਮੋਹੇ ਮਾਹ ਚਿਤ ਲਾਹੇ। ਹਰ ਸੁਖ ਅਰਲ ਤਿਆਗਿਆ, ਨਾਮ ਸਰ ਦੁਖ ਪਾਏ। ਮਨ ਮਹ ਅਗਿਆਨੀ ਹੁੰਦੇ, ਜਨਮ ਮਰੇ ਫਿਰ ਆਵੇ ਜਾਏ। ਕਾਰਜ ਸਿੱਧ ਨਾ ਹੋਵੀ, ਅੰਤ ਗਿਆ ਪਸਤਾਏ। ਇਹ ਜਿਸ ਕਰਮ ਹੋਵੇ ਤੇ ਸਤਿਗੁਰੂ ਮਿਲੈ, ਸੋ ਹਰ ਹਰ ਨਾਮ ਧਿਆਏ। ਨਾਮ ਰਤੈ ਜਨ ਸਦਾ ਸੁਖ ਪੈਨੋ, ਜਨ ਨਾਨਕ ਤਨ ਵਲ ਜਾਏ। ਮਹੱਲਾ ਤੀਜਾ। ਆਸਾ ਮਨਸਾ ਜਗ ਮੋਹਣੀ, ਜਨ ਮੋਹਾ ਸੰਸਾਰ। ਸਭ ਕੋ ਜਮ ਕਹਿ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਹੁਕਮੀ ਹੀ ਜਮ ਲੱਗਦਾ, ਸੋ ਉਭਰੇ ਜਿਸ ਬਖਸੇ ਕਰਤਾਰ। ਨਾਨਕ ਗੁਰਪ੍ਰਸਾਦੀ ਇਹ ਮਨ ਰੱਤਾ, ਤਰੇ ਜਾਂ ਛੋਡੇ ਹੰਕਾਰ। ਆਸਾ ਮਨਸਾ ਮਾਰੇ ਨਿਵਾਸ ਹੋਏ, ਗੁਰਸ਼ਬਦੀ ਵਿਚਾਰ ਪੌੜੀ। ਜਿੱਥੇ ਜਾਈਏ ਜਗਤ ਮੈਂ, ਤਿੱਥੇ ਹਰ ਸੰਸਾਈ। ਅੱਗੇ ਸਭ ਆਪੇ ਵਰਤਦਾ, ਹਰ ਸੱਚਾ ਨਿਆਈ। ਕੁੜਿਆਰ ਕਹਿ ਮੂੰਹ ਫਿਟਕੀਏ, ਸੱਚ ਭਗਤ ਵਡਿਆਈ। ਸੱਚ ਸਾਹਿਬ ਸੱਚਾ ਨਿਉ ਹੈ, ਸਿਰ ਨਿੰਦਕ ਛਾਈ। ਦੇ ਨਾਨਕ ਸੱਚ ਸਰਾਧਿਆ, ਗੁਰਮੁਖ ਸੁਖ ਪਾਈ। ਸਲੋਕ ਮਹੱਲਾ ਤੀਜਾ। ਪੂਰੇ ਪਾਉ ਸਤਿਗੁਰ ਪਾਈਏ, ਜੇ ਹਰ ਪ੍ਰਭ ਬਖਸ਼ ਕਰੇ। ਅਪਾਵਾਂ ਸਿਰ ਉਪੋ ਹੈ, ਨੌ ਪ੍ਰਾਪਤ ਹੋਏ। ਅੰਦਰ ਸੀਤਲ ਸ਼ਾਂਤ ਹੈ, ਹਿਰਦੇ ਸਦਾ ਸੁਖ ਹੋਏ ਹੈ। ਅੰਮ੍ਰਿਤ ਖਾਣਾ ਪਿੰਨਾ, ਨਾਨਕ ਨਹਿ ਵਡਿਆਈ ਹੋਏ। ਮਹੱਲਾ ਤੀਜਾ। ਇਹ ਮਨ ਗੁਰ ਕੀ ਸਿੱਖ ਸੁਣ, ਪਾਈਏ ਗੁਣੀ ਨਦਾਨ। ਸੁਖਦਾਤਾ ਤੇਰੇ ਮਨ ਵਸੇ, ਹੋਮੇ ਜਾਏ ਭਗਵਾਨ। ਨਾਨਕ ਨਜ਼ਰੀ ਪਾਈ ਹੈ, ਅੰਮ੍ਰਿਤ ਗੁਣੀ ਨਦਾਨ ਪੌੜੀ। ਜਿਤਨੇ ਪਾਤਸ਼ਾਹ ਸ਼ਾਹ ਰਾਜੇ ਖਾਨ, ਉਮਰਾਮ ਸੁਖਦਾਰ ਹੈ। ਜਿਤਨੇ ਸਭ ਹਰ ਕੇ ਕੀਏ, ਜੋ ਕੁਛ ਹਰ ਕੇ ਕਰਾਏ। ਸੋ ਉਹ ਕਰੇ ਸਭ ਹਰ ਕੇ ਅਰਥੀਏ। ਸੋ ਐਸਾ ਹਰ ਸਭ ਨਾ ਕਾ ਪ੍ਰਭੂ, ਸਤਿਗੁਰ ਕੇ ਬਲ ਹੈ। ਤਿੰਨ ਸਭ ਵਰਨ ਚਾਰੇ ਖਾਣੀ, ਸਭ ਸ੍ਰੇਸ਼ਟ ਗੋਲੇ ਕਰ। ਸਤਿਗੁਰ ਅੱਗੇ ਕਰ ਕਮਾਉਣ ਕੋ ਦੀਏ, ਹਰ ਸੇਵੈ ਕੀ ਐਸੀ ਵਡਿਆਈ। ਦੇਖੋ ਹਰ ਸੰਤੋ, ਜਿਨੋ ਜਨ ਵਿੱਚੋਂ ਕਾਇਆ ਨਗਰੀ। ਦੁਸ਼ਮਣ ਦੂਤ ਸਭ ਮਾਰ ਘੜੀਏ, ਹਰ ਹਰ ਕਿਰਪਾਲ ਹੂਆ ਭਗਤ ਜਿੰਨਾ ਉੱਪਰ। ਹਰ ਆਪਣੀ ਕਿਰਪਾ ਕਰ, ਹਰ ਆਪ ਰੱਖ ਲਈਏ। ਸਲੋਕ ਮਹੱਲਾ ਤੀਜਾ। ਅੰਦਰ ਕਪਟ ਸਦਾ ਦੁੱਖ ਹੈ, ਮਨਮੁਖ ਧਿਆਨ ਨਾ ਲੱਗੇ। ਦੁੱਖ ਵਿਚਕਾਰ ਕਮਾ ਪੁਣੀ, ਦੁੱਖ ਵਰਤੇ ਦੁੱਖ ਜਾਗੇ। ਕਰਮੀ ਸਤਿਗੁਰ ਭੇਟੀਏ, ਤਾਂ ਸੱਚ ਨਾਮ ਨਿਭ ਲਾਗੇ। ਨਾਨਕ ਸਹਿਜ ਸੁਖ ਹੋਵੇ, ਅੰਦਰੋਂ ਭਨ ਪਉ ਭਾਗੇ। ਮਹੱਲਾ ਤੀਜਾ। ਗੁਰਮੁਖ ਸਦਾ ਹਰ ਰੰਗ ਹੈ, ਹਰ ਨੋਹ ਮਨ ਪਾਇਆ। ਗੁਰਮੁਖ ਵੇਖਣ ਬੋਲਣਾ, ਨਾਮ ਜਪ ਸੁਖ ਪਾਇਆ। ਨਾਨਕ ਗੁਰਮੁਖ ਗਿਆਨ ਪ੍ਰਗਾਸਿਆ, ਤੁਮਨ ਅਗਿਆਨ ਅੰਧੇਰ ਚੁਕਾਇਆ। ਮਹੱਲਾ ਤੀਜਾ। ਮਨਮੁਖ ਮਰੇ ਮਰੇ ਗੁਬਾਰ, ਗੁਰਮੁਖ ਨਿਰਮਲ ਹਰ ਰੱਖਿਆ ਹਰਧਾਰ। ਪੰਥ ਨਾਨਕ ਸੁਣੋ ਜਨ ਭਾਈ, ਸਤਿਗੁਰੂ ਸੇਵੋ ਹੋਮੇ ਮਲ ਜਾਈ। ਅੰਦਰ ਸੰਸਾਰ ਦੁੱਖ ਵਿਆਪੇ, ਸਿਰ ਸਿੱਧਾਂ ਸਿਰ ਮਾਰ। ਦੂਜੇ ਪਾਇ ਸੁੱਤੇ ਅਬੂ ਨਾ ਜਾਗੇ, ਮਾਇਆ ਮੋਹ ਪਿਆਰ। ਨਾਮ ਨਾ ਚੇਤੇ, ਸ਼ਬਦ ਨਾ ਵਿਚਾਰੇ, ਇਹ ਮਨਮੁਖ ਕਾ ਵਿਚਾਰ। ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ, ਨਾਨਕ ਜਮ ਮਾਰ ਕਰੇ ਖੁਬਾਰ ਪੌੜੀ। ਜਿਸਨੂੰ ਹਰ ਭਗਤ ਸੱਚ ਬਖਸ਼ਿਆ, ਸੋ ਸੱਚਾ ਸਾਹੋ। ਤਿਸ ਕੀ ਮੋਹਤਲ ਜੀ ਲੋਕ ਕੱਢਦਾ, ਹੋਰ ਤੋਂ ਹੱਟ ਨਾ ਬਥ ਨਾ ਦਸਾਹੋ। ਭਗਤ ਜਿਨ੍ਹਾਂ ਕੋ ਸਨਮੁਖ ਹੋਵੇ, ਸੋ ਹਰ ਰਸ ਬੇਮੁਖ ਪਸਗਾਹੋ। ਹਰ ਕੇ ਨਾਮ ਕੇ ਵਪਾਰੀ, ਹਰ ਭਗਤ ਹੋ ਜਮ ਜਗਾਤੀ, ਤਿਸ ਨੇੜ ਨਾ ਜਾਹੋ। ਜਨ ਨਾਨਕ ਹਰ ਕਾ ਨਾਮ ਤਨ ਲੱਦਿਆ, ਸਦਾ ਬੇਪਰਵਾਹ ਹੋ। ਸਲੋਕ ਮਹੱਲਾ ਤੀਜਾ।
1: ਸਲੋਕ ਮਹੱਲਾ ਤੀਜਾ। ਇਸ ਜਗ ਮੇ ਭਗਤੀ ਹਰ ਤਨ ਖਟਿਆ, ਹੋਰ ਸਭ ਜਗਤ ਭਰਮ ਬੁਲਾਇਆ।

ਸਤਿਗੁਰ ਸਤਿਗੁਰ ਖਾਲਿਆ ਸੱਚਾ ਸ਼ਾਹ ਵਿਚਾਰ ਨਾਨਕਾ ਵਰਨਾ ਸਮਝੀ ਹਰਿ ਬਖਸ਼ਿਆ ਰਾਮ ਲਾ ਦੀ ਜਹਾਂ।

जन सच्चा पात सा शिरसा दशा

ਸੱਜਣ ਸੱਚਾ ਪਾਤਸ਼ਾਹ ਸਿਰਸਾ ਹੰਦੈ ਸਾਹ ਜਿਸ ਪਾਸ

ਠਾਕੁਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਿਕ

ਗਾਲੀਆਂ ਮੁਕਤਿਆਂ ਸ਼ਹੀਦਾਂ ਮਰੀਦਾਂ ਹੱਠੀਆਂ ਜੱਪੀਆਂ ਤੱਪੀਆਂ ਸਿਦਕਵਾਨਾਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਸਚਾਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਫਾਈਆਂ ਚਰਖੜੀਆਂ 'ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਸਿੱਖੀ ਸਿਦਕ ਕਿਸਾਂ ਸਵਾਸਾਂ ਸੰਗ ਨਿਭਾਈ ਤਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੇ ਚੇਤਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਹੈ ਦੇਗ ਤੇਗ ਫਤਿਹ ਬਿਰਦ ਕੀ ਪੈਜ ਰਹੀ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਕਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਸੇਵਾ ਸੰਭਾਲਤਾ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੀ ਮਾਣ ਸਤਿਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਅਰਦਾਸ ਬੇਨਤੀ ਹੈ ਆਪ ਜੀ ਦੇ ਅਟਲ ਹੁਕਮਾਂ ਦੀ ਤਾਵੀਰ ਕਰਦਿਆਂ ਦਰ ਕਰਦੇ ਸੇਵਕ ਸਰਦਾਰ ਚਰਨਜੀਤ ਸਿੰਘ ਜੀ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕੁਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਦੇ ਮਾਂ ਵਾਕ ਅਨੁਸਾਰ ਸੇਵਕਾਂ ਨੂੰ ਆਪ ਜੀ ਨੇ ਜਿਤਨੀ ਆਰਜਾ ਬਖਸ਼ਿਸ਼ ਕੀਤੀ ਸੀ ਸੰਸਾਰਕ ਯਾਤਰਾ ਸੰਪੂਰਨ ਕਰਦਿਆਂ ਹੋਇਆਂ ਪਰਲੋਕ ਪਿਆਨਾ ਕਰ ਗਏ ਸਨ ਉਹਨਾਂ ਦੀ ਰੂਹ ਦੀ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਹਿਜ ਪਾਠ ਆਰੰਭ ਕਰਵਾਏ ਸਨ ਆਪ ਜੀ ਦੀਆਂ ਮਿਹਰਾਂ ਸਦਕਾ ਸੰਪੂਰਨਤਾਵਾਂ ਹੋਈਆਂ ਉਪਰੰਤ ਦੀਵਾਨ ਸਜੇ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਹੋਏ ਪੜ੍ਹੀ ਬਾਣੀ ਦਾ ਭਾਵ ਸ਼ੀਤਲਤਾ ਵਿਛੜੀ ਆਤਮਾ ਨੂੰ ਪਰਲੋਕ ਵਿੱਚ ਸਹਾਇ ਕਰਨਾ ਸਦੀਵੀ ਕਾਲ ਵਾਸਤੇ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ਣਾ ਆਵਾਗੋਣ ਦੇ ਗੇੜ ਤੋਂ ਰਹਿਤ ਕਰਨਾ ਪਿੱਛੇ ਸਰਬੱਤ ਪਰਿਵਾਰ ਸਾਖ ਸੰਬੰਧੀਆਂ ਬੱਚਿਆਂ ਦੇ ਸਿਰ 'ਤੇ ਰਹਿਮਤਾਂ ਭਰੇ ਹੱਥ ਰੱਖਣਾ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਪ੍ਰਦਾਨ ਕਰਨੀਆਂ ਦਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਪਰਿਵਾਰ ਵੱਲੋਂ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਵਾਸਤੇ ਸੁੰਦਰ ਰੁਮਾਲੇ ਹਾਜ਼ਰ ਹੋਏ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜਦੇ ਟੱਕਣੇ ਅੰਗ ਸੰਗ ਸਹਾਈ ਹੋਣਾ ਕੜਾਹ ਪ੍ਰਸ਼ਾਦੀ ਦੇਗ ਦਰ 'ਤੇ ਹਾਜ਼ਰ ਹੈ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬਤ ਸਾਧ ਸੰਗਤ 'ਚ ਵਰਤਾਉਣ ਦੀ ਆਗਿਆ ਹੋਵੇ ਪਾਵਨ ਹੁਕਮਨਾਮੇ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਬਈ ਅਕਾਲ ਕੀ ਤਵੇ ਚਲਾਇਉ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਉ ਚਹ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਦਿਨ ਆਵੇ ਸੋ ਦਿਨ ਜਾਹੀ, ਕਰਣਾ ਕੂਚਾ ਰਹਿਣ ਥਿਰ ਨਾਹੀ।

ਦੁੱਖ ਦੀ ਘੜੀ ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੇ ਹੀ ਸਤਿਕਾਰਯੋਗ ਸਵਰਗ ਵਾਸੀ ਸਰਦਾਰ ਚਰਨਜੀਤ ਸਿੰਘ, ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ। ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਜੋ ਸਹਿਜ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ, ਉਹਨਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ, ਬਰਾਗਮਈ ਕੀਰਤਨ ਹੋਇਆ ਹੈ। ਬਰਾਗਮਈ ਕੀਰਤਨ ਭਾਈ ਸੁਖਜੀਤ ਸਿੰਘ ਜੀ ਕੁਹਾਰ ਕੇ, ਜੋ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਆਮ ਸੰਗਤਾਂ ਨੂੰ ਸਰਵਣ ਕਰਾਇਆ ਹੈ, ਮੈਂ ਉਹਨਾਂ ਦਾ ਧੰਨਵਾਦ ਕਰਦਾ। ਅਤੇ ਸਤਿਕਾਰ ਜੋ ਗਿਆਨੀ ਸੁਖਦੇਵ ਸਿੰਘ ਜੀ, ਜਿਨ੍ਹਾਂ ਨੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ, ਬਾਣੀ ਸਰਵਣ ਕਰਾਈ ਹੈ। ਅਤੇ ਸਤਿਕਾਰ ਜੋ ਗਿਆਨੀ ਜਗਤਾਰ ਸਿੰਘ ਜੀ, ਜਿਨ੍ਹਾਂ ਨੇ ਅੰਤਿਮ ਅਰਦਾਸ ਕੀਤੀ ਹੈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ। ਗੁਰੂ ਸਾਹਿਬ ਜੀ ਦਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਦਰਸ਼ਨ ਦਦਾਰੇ ਦਿੱਤੇ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਵੇਂ ਕਿ ਆਪਾਂ ਸਾਰੇ ਪਹਿਲਾਂ ਸੰਸਕਾਰ 'ਤੇ ਪਹੁੰਚੇ, ਹੁਣ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹਾਂ, ਮੈਂ ਸਾਰੇ ਹੀ ਪਰਿਵਾਰ ਵੱਲੋਂ ਸਤਿਕਾਰਯੋਗ ਭੈਣ ਜੀ ਅਵਤਾਰ ਕੌਰ, ਉਹਨਾਂ ਦੇ ਸਾਰੇ ਪਰਿਵਾਰ ਵੱਲੋਂ, ਰਿਸ਼ਤੇਦਾਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਆਪਣੇ ਵੱਲੋਂ, ਜੰਡੀ ਪਰਿਵਾਰ ਵੱਲੋਂ, ਗੁਰਦੁਆਰਾ ਸਾਹਿਬ ਫਰੀ ਮੌਂਡ ਦੇ ਸਮੂਹ ਸੇਵਾਦਾਰ, ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਿੱਛੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸਾਖ ਸੰਬੰਧੀਆਂ ਨੂੰ, ਸਭਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਮੈਂ ਹੁਣ ਬੇਨਤੀ ਕਰਾਂਗਾ ਕਿ ਜਦੋਂ ਪਰਿਵਾਰ ਦੇ ਵਿੱਚੋਂ ਵੱਡਾ ਚਲਿਆ ਜਾਂਦਾ ਹੈ, ਸਾਡੀ ਇਹ ਰਸਮ ਹੈ, ਰਵਾਇਤ ਹੈ ਕਿ ਜਿਹੜੀਆਂ ਉਹਨਾਂ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ, ਉਹਨਾਂ ਦੀ ਦਸਤਾਰ ਜੋ ਹੈ ਉਹਨਾਂ ਦੇ ਵੱਡੇ ਸਪੁੱਤਰ ਦੇ ਸਿਰ 'ਤੇ ਸਜਾਈ ਜਾਂਦੀ ਹੈ। ਇਹ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ, ਉਹ ਭੈਣ ਜੀ ਦਾ ਪੇਕਾ ਪਰਿਵਾਰ, ਭੈਣ ਜੀ ਅਵਤਾਰ ਕੌਰ, ਉਹਨਾਂ ਦੇ ਪਰਿਵਾਰ ਵੱਲੋਂ ਇਹ ਦਸਤਾਰ ਦਿੱਤੀ ਜਾਵੇਗੀ। ਇਹਦੇ ਸ਼ਰਨਜੀਤ ਦੇ ਨਾਨਕਾ ਪਰਿਵਾਰ ਵੱਲੋਂ ਮੈਂ ਬੇਨਤੀ ਕਰਾਂਗਾ, ਨਾਨਕਾ ਪਰਿਵਾਰ 'ਚੋਂ ਕੁਛ ਜਰਮਨ, ਕੁਛ ਇੰਡੀਆ ਇਸ ਤਰ੍ਹਾਂ ਬਾਹਰ ਹੈ, ਪਰ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਹੈ, ਮੈਂ ਇਹਨਾਂ ਦੇ ਚਾਚਾ ਜੀ ਨੂੰ ਬੇਨਤੀ ਕਰਾਂਗਾ, ਸਤਿਕਾਰਯੋਗ ਬਲਵਿੰਦਰ ਸਿੰਘ ਜੀ। ਇਸ ਤੋਂ ਪਹਿਲਾਂ ਜੋ ਗੁਰੂ ਘਰ ਵੱਲੋਂ ਗੁਰੂ ਮਹਾਰਾਜ ਦੀ ਆਸ਼ੀਰਵਾਦ ਹੈ, ਜੋ ਇਹ ਮਹਾਰਾਜ ਇਹਨਾਂ ਨੂੰ ਇਹ ਦੁੱਖ ਚੱਲਣ ਦੀ ਸਮਰੱਥਾ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਇਹ ਮਹਾਰਾਜ ਇਹਨਾਂ ਨੂੰ ਇਹ ਸੂਝ ਬਖਸ਼ੇ, ਅਤੇ ਮਹਾਰਾਜ ਦੇ ਗੁਰੂ ਕੀ ਸੰਗਤ ਵੱਲੋਂ ਮਹਾਰਾਜ ਦੀ ਆਸ਼ੀਰਵਾਦ ਜੋ ਹੈ ਉਹ ਸਰੋਪੇ ਦੀ ਦਾਤ ਹੈ, ਜੋ ਪਹਿਲਾਂ ਮੱਥਾ ਟੇਕ ਕੇ ਵੱਡਾ ਸਪੁੱਤਰ ਕਾਕਾ ਸ਼ਰਨਜੀਤ ਸਿੰਘ ਉਹ ਮੱਥਾ ਟੇਕ ਕੇ ਪਹਿਲਾਂ ਸਰੋਪਾ ਲੈ ਲਏ। ਫਿਰ ਬੇਨਤੀ ਕਰਾਂਗਾ ਸਤਿਕਾਰਯੋਗ ਬਲਵਿੰਦਰ ਸਿੰਘ ਜੀ ਅਤੇ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜੀ, ਉਹ ਇਹਨਾਂ ਨੂੰ ਜੋ ਜ਼ਿੰਮੇਵਾਰੀਆਂ ਦੀ ਦਸਤਾਰ ਇਹਦੇ ਨਾਨਕਾ ਪਰਿਵਾਰ ਵੱਲੋਂ ਉਹ ਦਿੱਤੀ ਜਾਵੇ, ਪਹਿਲਾਂ ਸਰੋਪੇ ਦੀ ਦਾਤ ਲੈ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਹੁਣ ਮੱਥਾ ਟੇਕ ਕੇ ਉੱਥੇ ਬਹਿ ਕੇ ਜ਼ਿੰਮੇਵਾਰੀਆਂ ਦੀ ਦਸਤਾਰ ਲੈ ਲਾ। ਇਹ ਜੋ ਦਸਤਾਰ ਹੈ, ਇਹ ਬਹੁਤ ਵੱਡੇ ਜ਼ਿੰਮੇਵਾਰੀਆਂ ਤੇਰੇ ਸਿਰ 'ਤੇ ਪੁੱਤ ਪਈਆਂ, ਪਹਿਲਾਂ ਦਸਤਾਰ ਦੇ ਦਿਓ।
ਸਿਰ 'ਤੇ ਰੱਖ ਦਿਓ, ਸਿਰ 'ਤੇ ਰੱਖੋ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਆਪਾਂ ਜਿਵੇਂ ਉੱਥੇ ਵੀ ਫਿਨਰ ਹੋਮ 'ਚ ਵੀ ਬੋਲੇ ਸੀ ਕਿ ਤੇਰੇ ਪਿਤਾ ਜੀ ਨੇ ਤੁਹਾਡੇ ਦਾਦਾ ਜੀ ਦੇ ਜਾਣ ਤੋਂ ਬਾਅਦ ਸਾਰੀਆਂ ਜ਼ਿੰਮੇਵਾਰੀਆਂ ਆਪਣੀ ਬੜੀ ਤਨਦੇਹੀ ਦੇ ਨਾਲ ਇਹ ਨਿਭਾਈਆਂ ਅਤੇ ਪੰਥਕ ਸੇਵਾ ਵੀ ਕੀਤੀ। ਸੋ ਇਹ ਜੋ ਜ਼ਿੰਮੇਵਾਰੀਆਂ ਸਿੱਖ ਕੌਮ ਦੀ ਪੰਥ ਦੀ ਸੇਵਾ ਤੇਰੇ 'ਤੇ ਪੈ ਗਈ ਹੈ, ਤੇਰੇ ਪਰਿਵਾਰ ਨੇ ਨਾਲ ਲੈ ਕੇ ਤੈਨੂੰ, ਤੂੰ ਉਹਨਾਂ ਨੂੰ ਲੈ ਕੇ ਇਹ ਸਾਰੀ ਸੇਵਾ ਨਿਭਾਉਣੀ ਹੈ। ਤੁਹਾਨੂੰ ਮੈਨੂੰ ਪਤਾ ਹੈ ਕਿ ਭੈਣ ਜੀ ਗੁਰਬਖਸ਼ ਕੌਰ ਜਿਨ੍ਹਾਂ ਨਾਲ ਤੇਰਾ ਰਿਸ਼ਤਾ ਉਹਨਾਂ ਦੀ ਧੀ ਰਾਣੀ ਨਾਲ ਜੁੜਿਆ ਹੈ, ਹਜੇ ਆਨੰਦ ਕਾਰਜ ਹੋਣੇ ਸੀ। ਸਤਿਕਾਰਯੋਗ ਜੋਗਿੰਦਰ ਸਿੰਘ ਜੀ ਜੋ ਤੇਰੇ ਸਹੁਰਾ ਸਾਹਿਬ ਬਣਨੇ ਆ, ਉਹ ਇੰਡੀਆ 'ਚ ਨੇ, ਤੇਰੀ ਸਾਸਵਾਂ ਇੱਥੇ ਆ, ਅੱਜ ਉੱਥੇ ਸਪਿਨਰ ਹੋਮ 'ਚ ਵੀ ਦੁੱਖ 'ਚ ਗਈ, ਹੁਣ ਵੀ ਇੱਥੇ ਬੈਠੇ ਆ। ਇਹ ਸਾਰੀ ਜ਼ਿੰਮੇਵਾਰੀ ਤੇਰੇ ਪਿਤਾ ਜੀ ਦੀ ਜੋ ਰਹਿ ਗਈ ਹੈ ਇਹ ਉਹਨਾਂ ਨੇ ਨਿਭਾਉਣੀ ਸੀ, ਪਰ ਹੁਣ ਤੇਰੀ ਮਾਂ, ਤੇਰੀ ਮੰਮੀ ਜੋ ਭੈਣ ਜੀ ਅਵਤਾਰ ਕੌਰ ਅਤੇ ਬਾਕੀ ਸਾਰਾ ਪਰਿਵਾਰ, ਤੇਰੇ ਚਾਚੇ, ਹੋਰ ਤੇਰਾ ਸਾਰਾ ਪਰਿਵਾਰ, ਰਿਸ਼ਤੇਦਾਰ, ਗਿੱਲ ਪਰਿਵਾਰ ਅਤੇ ਜਿੰਨੇ ਵੀ ਤੁਹਾਡੇ, ਤੇਰੇ ਜੀਜਾ ਜੀ, ਤੇਰੀ ਭੈਣ ਰਾਜਵਿੰਦਰ ਕੌਰ ਦੇ ਹਸਬੈਂਡ, ਇਹ ਸਾਰਿਆਂ ਨੇ ਰਲ ਕੇ ਇਹ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ। ਬਾਕੀ ਧਾਲੀਵਾਲ ਪਰਿਵਾਰ ਗਾਂ ਚਮਕਾ ਅਮਰਜੀਤ ਸਿੰਘ ਰੋਡੇ ਤੋਂ, ਪਿੰਡ ਰੋਡਿਆਂ ਤੋਂ, ਬਸੰਤਾਂ ਦੇ ਪਿੰਡ ਤੋਂ, ਇਹ ਵੀ ਗਾਂ ਸਾਰੇ ਤੁਹਾਡੇ ਰਿਸ਼ਤੇਦਾਰ ਆ। ਮੈਂ ਫਿਰ ਇੱਕ ਵਾਰ ਅਰਦਾਸ ਕਰਦਾ ਕਿ ਮਹਾਰਾਜ ਤੁਹਾਨੂੰ ਇਹ ਦੁੱਖ ਝੱਲਣ ਦੀ ਸਮਰੱਥਾ ਬਲ ਬਖਸ਼ੇ ਅਤੇ ਤਾਂ ਜੋ ਇਹ ਦੁੱਖ ਝੱਲਿਆ ਜਾਵੇ। ਭਾਵੇਂ ਉਹਨਾਂ ਦੀ ਉਮਰ ਬਹੁਤੀ ਜ਼ਿਆਦਾ ਨਹੀਂ ਸੀ ਇਸ ਸੰਸਾਰ 'ਚ, ਹਜੇ ਉਹਨਾਂ ਦੀ ਬਹੁਤ ਲੋੜ ਸੀ, ਪਰ ਉਹਦੇ ਹੁਕਮ 'ਚ ਆ, ਮਹਾਰਾਜ ਦੇ ਅਕਾਲ ਪੁਰਖ ਦੇ ਹੁਕਮ 'ਚ ਆ, ਜਾਣਾ ਇਹ ਹਰੇਕ ਨੇ ਹੈ, ਪਰ ਮਹਾਰਾਜ ਦੀ ਉਹਦੀ ਰਜ਼ਾ 'ਚ ਹੀ ਜਾਂਦਾ ਬੰਦਾ ਜਦੋਂ ਵੀ ਜਾਂਦਾ। ਸੋ ਮੈਂ ਜ਼ਿਆਦਾ ਸਮਾਂ ਨਾ ਲਵਾਂ। ਇਹ ਜੋ ਉਹਨਾਂ ਦੇ ਪਰਿਵਾਰ ਵੱਲੋਂ ਭੈਣ ਜੀ ਅਵਤਾਰ ਕੌਰ ਅਤੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਆਪ ਸੰਗਤਾਂ ਲਈ ਉਹਨਾਂ ਦੀ ਮਿੱਠੀ ਯਾਦ ਵਿੱਚ ਬੜੀ ਸ਼ਰਧਾ ਭਾਵਨਾ ਨਾਲ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਅਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬੋਲਦਿਆਂ ਇੱਕ ਨਹੀਂ ਅਨੇਕ ਗਲਤੀਆਂ ਹੋ ਜਾਂਦੀਆਂ, ਸੇਵਾ ਨਿਭਾਉਂਦਿਆਂ ਕੋਈ ਗਲਤੀ ਹੋ ਗਈ ਹੋਵੇ ਮੈਂ ਖੇਮਾ ਦਾ ਜਾਚਕਾਂ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਦਾ, ਇਹ ਤੁਹਾਡੀ ਆਪਣੀ ਸਟੇਜ ਹੈ, ਕਿਸੇ ਨੇ ਵੀ ਦੋ ਚਾਰ ਸ਼ਬਦ ਇੱਥੇ ਆ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਣ, ਜਾਂ ਪਰਿਵਾਰ ਵੱਲੋਂ, ਜਾਂ ਸੰਗਤ 'ਚੋਂ, ਜਾਂ ਰਿਸ਼ਤੇਦਾਰ ਨੇ, ਕਿਸੇ ਨੇ ਵੀ ਬੋਲਣਾ ਹੋਵੇ ਤੁਸੀਂ ਇੱਥੇ ਆ ਕੇ ਬੋਲ ਸਕਦੇ ਹਾਂ। ਜੇ ਕਿਸੇ ਨੇ ਨਹੀਂ ਬੋਲਣਾ, ਇੱਥੇ ਹੀ ਸਮਾਪਤੀ ਹੈ। ਫਿਰ ਮੈਂ ਇੱਕ ਵਾਰ ਅਰਦਾਸ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਚਾਨਣ 'ਚ ਨਿਵਾਸ ਬਖਸ਼ਣਾ, ਪਿੱਛੇ ਸਾਨੂੰ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।